ਤਨ ਮਨ ਸ਼ਾਂਤ ਹੋਏ ਅਧਿਕਾਈ ਰੁੱਖ ਕਾਟੇ ਸੁਖ ਸਵੀਜੇ ਜਿਉ ਸੂਰਜ ਕਿਰਨ ਰਵਿਆ ਸਭ ਠਾਈ ਸਭ ਘਟ ਘਟ ਰਾਮ ਰਵੀਜੇ ਸਾਧੂ ਸਾਧ ਮਿਲੇ ਰਸ ਪਾਵੈ ਤਿਤ ਨਿਜ ਘਰ ਬੈਠਿਆਂ ਪੀਜੈ ਜਨ ਕੋ ਪ੍ਰੀਤ ਲੱਗੀ ਗੁਰਸੇਤੀ ਜਿਉ ਚੱਕਵੀ ਦੇਖ ਸਰੀਜੇ ਨਿਰਖਤ ਨਿਰਤ ਰਹਿਣ ਸਭ ਨਿਰਖੇ ਮੁਖ ਕਾਢੇ ਅੰਮ੍ਰਿਤ ਪੀਜੈ ਸਾਖਤ ਸੁਹਾਨ ਕਹੀਏ ਬਹੁ ਲੋਭੀ ਬਹੁ ਦੁਰਮਤ ਮੈਲ ਪਰੀਜੇ ਸੁਹਾ ਆਪਨ ਸੁਹਾਨ ਸੁਹਾਏ ਕਰੇ ਬਹੁ ਬਾਤਾਂ ਤਿਨਾ ਕਾਪ ਸਿਆਹੁ ਕਿਆ ਕੀਜੈ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਰਸ ਕਾਢ ਕਢੀਜੈ ਪਰੇ ਪੁਕਾਰ ਬੋਲੇ ਬਹੁ ਗੁਣੀਆਂ ਮੁਖ ਸੰਤ ਭਗਤ ਹਰ ਦੀਜੈ ਤੂੰ ਅਗਮ ਦਿਆਲ ਦਿਆ ਪਤ ਦਾਤਾ ਸਭ ਦਿਆ ਤਾਰ ਰੱਖ ਲੀਜੈ ਸਰਬ ਜੀਆਂ ਜਗ ਜੀਵਨ ਏਕੋ ਨਾਨਕ ਪ੍ਰਿਤਪਾਲ ਕਰੀਜੈ ਕਲਿਆਣ ਮਹੱਲਾ ਚੌਥਾ ਰਾਮਾ ਹਮਦਾਸਨ ਦਾਸ ਕਰੀਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਧੂਰ ਪੀਜੈ ਰਾਮ ਸ਼ੰਕਰ ਨਾਰਦ ਸੇਖ ਨਾਗ ਮੁਨ ਧੂਰ ਸਾਧੂ ਕੀਲ ਚੀਜੈ ਪਵਰ ਪਵਨ ਪਵਿੱਤ ਪਵਿੱਤ ਹੋਏ ਸਭ ਜੈ ਸਾਧੂ ਚਰਨ ਤਰੀਜੈ ਤਜਲਾਜ ਹੰਕਾਰ ਸਭ ਤਜੀਏ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚੁਕਾਵੈ ਬਿਖ ਡੁਬਦਾ ਕਾਢ ਕਢੀਜੈ ਭਰਮ ਸੁਖੇ ਬਹੁ ਉਪ ਸੁਖ ਕਹੀਏ ਮਿਲ ਸਾਧੂ ਸੰਗ ਰਹੀਜੈ ਤਾਂ ਤੇ ਬਿਲ ਮਟ ਪਲ ਢਿੱਲ ਨ ਕਹੀਜੈ ਜੈ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਬਥ ਹਰ ਸਾਧੂ ਪਾਸ ਲਗੀਜੈ ਜੋ ਬਚਨ ਗੁਰ ਸਤ ਸਤ ਕਰ ਮਾਨੇ ਤਿਸ ਅੱਗੇ ਕਾਢ ਤਹੀਜੈ ਸੰਤੋ ਸੁਣੋ ਸੁਣੋ ਜਨ ਭਾਈ ਗੁਰ ਕਾਢੀ ਬਾਂਕ ਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤਿਗੁਰ ਸਰਨ ਪਵੀਜੈ ਜੇ ਜੇ ਵਡਭਾਗ ਹੋਵੇ ਅਤਨਿਕਾ ਨਾ ਤਾਂ ਦੁਰਮਤ ਨਾਮ ਦੜੀਜੇ ਸੰਭਾਇਆ ਮੋਹ ਬਿਕਮ ਜਗ ਤਰੀਏ ਸਹਿਜੇ ਅਰਸ ਬੀਜੇ ਮਾਇਆ ਮਾਇਆ ਜੋ ਕੇ ਜੋ ਦਿਖਾਈ ਵਿਸਵਿਤਾ ਵਿੱਚ ਮਾਇਆ ਮਾਇਆ ਜੋ ਅਧਿਕਾਈ ਵਿੱਚ ਮਾਇਆ ਪਚੇ ਪਚੀਜੇ ਗਿਆਨ ਦੇਰ ਮਹਾਂਪੰਥ ਬਿਖੜਾ ਹੰਕਾਰ ਭਾਰ ਲਦਲੀ ਜੈ ਨਾਨਕ ਰਾਮ ਰਾਮ ਰਾਮ ਰਮ ਰਾਮ ਰਾਮੇ ਤੇ ਗਤ ਕੀਜੇ ਸਤਿਗੁਰ ਮੇਰੇ ਤਨਾਮ ਦੜਾਏ ਰਾਮ ਨਾਮੇ ਮਰਲੇ ਮਲੀਜੇ ਸ਼ਕਾਏ ਕਾਮ ਇੱਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿ ਭੰਗਰ ਪ੍ਰਸਾਦ ਰਾਗ ਪ੍ਰਭਾਤੀ ਵਿਵਾਸ ਮਹਲਾ ਪਹਿਲਾ ਚੁਪ ਦੇ ਕਰ ਪਹਿਲਾ ਨਾ ਏ ਤੇਰੇ ਤਰਨਾ ਨਾ ਏ ਪਤ ਪੂਜਾ ਨਾ ਤੇਰਾ ਗਹਿਣਾ ਮਤ ਮਕਸੂਦ ਆ ਨਾ ਏ ਤੇਰੇ ਨਾ ਮੰਨੇ ਸਭ ਕੋਏ ਬਿਨ ਨਾ ਵੇ ਪਤ ਕਬੂ ਨਾ ਹੋਏ ਅਵਰ ਸਿਆਣ ਸਗਲੀ ਪਾਜ ਜੈ ਬਖਸੇ ਤੇ ਪੂਰਾ ਕਾਜ ਆ ਰਾਹੁ ਨਾ ਤੇਰਾ ਤਾਨ ਨਾ ਦਿਵਾਨ ਨਾ ਤੇਰਾ ਲਸਕਰ ਨਾ ਸੁਲਤਾਨ ਨਾ ਏ ਤੇਰੇ ਮਾਨ ਮਹਿਤ ਪ੍ਰਵਾਨ ਤੇਰੀ ਨਦਰੀ ਕਰਮ ਪਵੇ ਨਿਸ਼ਾਨ ਨਾ ਹੀ ਤੇਰੇ ਸਹਿਜ ਨਾ ਹੀ ਸਲਾਹ ਨਾ ਤੇਰਾ ਅੰਮ੍ਰਿਤ ਵੇਖੋਟ ਜਾਏ ਨਾ ਹੀ ਤੇਰੇ ਸਭ ਸੁਖ ਵਸੇ ਮਨ ਆਏ ਬਿਨ ਆਵੇ ਬਾਧੀ ਜੰਪਰ ਜਾਏ ਨਾਰੀ ਬੇਰੀ ਦਾ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀਚੇ ਬੇਸ ਜਾਂ ਸੱਦੇ ਤਾਂ ਢਿੱਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਾਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੇ ਲੋਏ ਅੰਧੇਰ ਅੰਧੀ ਵਾਪਰੇ ਸਗਲ ਲੀਜੇ ਖੋਏ ਇਹੋ ਸੰਸਾਰ ਸਗਲ ਵਿਕਾਰ ਤੇਰਾ ਨਾਮ ਦਾਰੂ ਅਵਰਨਾਸਤ ਕਰਨਾਰ ਪਾਰ ਰਾਮ ਪਤਾਲਪੁਰੀਆ ਜਾ ਸੱਦੇ ਵਾਹਿਗੁਰੂ ਨਾਨਕ ਕੂੜੋ ਕੂੜੋ ਜਾਏ ਪ੍ਰਭਾਤੀ ਮਾਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤਿੱਤੇ ਲੋਏ ਅੰਧੇਰੇ ਅੰਧੀ ਵਾਪਰੇ ਸਗਲ ਲੀਜੇ ਕੋਏ ਇਹੋ ਸੰਸਾਰ ਸਗਲ ਵਿਕਾਰ ਤੇਰਾ ਨਾਮ ਦਾਰੂ ਅਵਰ ਨਾਸਤ ਕਰਨਾਰ ਪਾਰ ਰਹਾਉ ਪਤਾਲਪੁਰੀਆ

ਜਿਤ ਮੁਖ ਤੂੰ ਸਹ ਲਾਈਐ ਤਿਤ ਮੁਖ ਕੈਸੇ ਭੂਖਾ ਨਾਨਕ ਮੂਰਖ ਏਕ ਤੂੰ ਅਬਰ ਭਲਾ ਸਹਿ ਸਾਰ ਜਿਤ ਤਨ ਨਾਮ ਨ ਉਪਜੇ ਤੇ ਸੇ ਤਨ ਹੋਏ ਖੁਆਰ ਪ੍ਰਭਾਤੇ ਮਾਲਾ ਪਹਿਲਾ ਜੈ ਕਾਰਨ ਵੇਦ ਬ੍ਰਹਮੇ ਉਚਰੇ ਸੰਕਰ ਛੋਡੀ ਮਾਇਆ ਜੈ ਕਾਰਨ ਸਿੱਧ ਪਏ ਉਦਾਸੀ ਦੇਵੀ ਮਰਮ ਨ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਏ ਤਰੀਏ ਸਾਚਾ ਹੋਏ ਦੁਸ਼ਮਣ ਦੁਖ ਨ ਆਵੇ ਨੇੜੇ ਹਰ ਮਤ ਪਾਵੇ ਕੋਏ ਰਹਾਉ ਅਗਨ ਬਿੰਬ ਬਨੇ ਕੀ ਬਾਣੀ ਤੀਨ ਨਾਮ ਕੇ ਉਦਾਸਾ ਤੇ ਸਤਾ ਸਗਰ ਜੋ ਨਾਮ ਨ ਲੇਵੇ ਵਾਸੇ ਕੋਟ ਪਚਾਸਾ ਜੇ ਕੋ ਏਕ ਕਰੇ ਚੰਗਿਆਈ ਮਨ ਚਿਤ ਬਹੁਤ ਵਿਪਾਵੈ ਤੇ ਗੁਣੇ ਤੀਆਂ ਚੰਗਿਆਈਆਂ ਦੇ ਨ ਪਛੋ ਤਾਵੈ ਤੁਧ ਸਲਾਇਨ ਤਿੰਨ ਧਨ ਪੱਲੇ ਨਾਨਕ ਕਾ ਧਨ ਸੋਏ ਜੇ ਕੋ ਜੀਓ ਕਹੇ ਉਨ੍ਹਾਂ ਕੋ ਜਮਕੇ ਤਲਬ ਨਾ ਹੋਏ ਪ੍ਰਭਾਤੀ ਮਹਲਾ ਪਹਿਲਾ ਜਾ ਕੇ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਿਗੁਰ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਉਦੋ ਸਹਿਜੇ ਤਤ ਵਿਚਾਰ ਜਾਂ ਤੇ ਫਿਰ ਨਾ ਆਵੈ ਸੰਸਾਰ ਰਾਮ ਜਾਂ ਕੇ ਕਰਮ ਨਾਹੀ ਧਰਮ ਨਾਹੀ ਨਾਹੀ ਸੁਚਮਾਲਾ ਸਿਵ ਜੋਤ ਕੰਨੋ ਬਦਪਾਈ ਸਤਿਗੁਰੂ ਰਖਵਾਲਾ ਜਾਂ ਕੇ ਵਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਤ ਵਿਗਤ ਕੀ ਚਿੰਤ ਨਾਹੀ ਸਤਿਗੁਰੂ ਪਰਮਾਈ ਜਾਂ ਕੇ ਆਸ ਨਾਹੀ ਨਿਰਾਸ ਨਾਹੀ ਚਿਤ ਸੁਰਤ ਸਮਝਾਏ ਤੰਤ ਕੋ ਪਰਮ ਤੰਤ ਮਿਲਿਆ ਨਾਨਕਾ ਬੁਧ ਪਾਏ ਪ੍ਰਭਾਤੀ ਮਾਲਾ ਪਹਿਲਾ ਤਾਂ ਕਾ ਕਿਹਾ ਦਰ ਪ੍ਰਵਾਨ ਬਿਖ ਅੰਮ੍ਰਿਤ ਦੋਏ ਸਮ ਕਰ ਜਾਣ ਕਿਆ ਕਹੀਏ ਸਰਵਿਰਿਆ ਸਮਾਏ ਜੋ ਕੁਛ ਵਰਤੇ ਸਭ ਤੇਰੀ ਰਜਾਏ ਰਹਾਉ ਪ੍ਰਗਟੀ ਜੋਤ ਚੁਕਾ ਅਭਿਮਾਨ ਸਤਿਗੁਰ ਦੀਆ ਅੰਮ੍ਰਿਤ ਨਾਮ ਕਲਵੇ ਆਇਆ ਸੋਜਨ ਜਾਣ ਸਾਚੀ ਦਰਗਹਿ ਪਾਵੈ ਮਾਨ ਗਹਿੜਾ ਸੁਣਨਾ ਕਥ ਕਰ ਜਾਏ ਕਥਨੇ ਬੰਧਨੇ ਨਾਨਕ ਜਲ ਜਾਏ ਪ੍ਰਭਾਤੀ ਮਾਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੰਜਨ ਅੱਠ ਸਰ ਤੀਰਥ ਸੰਗ ਗਏ ਗੁਰ ਉਪਦੇਸ ਜਵਾਰ ਮਾਨਕ ਸੇਵੇ ਸਿੱਖ ਜੋ ਖੋਜ ਲੈ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਰਾਮ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੇ ਸਤਿਗੁਰ ਪਾਈਏ ਪੂਰਾ ਨਾਵਣ ਪਸ਼ੂ ਪ੍ਰੇਤੋਂ ਦੇਵ ਕਰੈ ਰੱਤਾ ਸੱਚ ਨਾਮ ਤਲ ਹੀ ਅਲ ਜੋ ਗੁਰ ਪਰਮਲ ਕਹੀਏ ਜਾਂ ਕੀ ਵਾਸ ਬਨਾਸ ਪਤ ਸੋਹਰੇ ਤਾਸ ਚਰਨ ਵਿਰਈਏ ਗੁਰਮੁਖ ਜੀ ਪ੍ਰਾਨ ਉਪਜੇ ਗੁਰਮੁਖ ਸਿਵ ਕਰ ਜਾਈਏ ਗੁਰਮੁਖ ਨਾਨਕ ਸੱਚ ਸਮਾਈਏ ਗੁਰਮੁਖ ਨਿਜ ਕਾ ਪਦ ਪਾਈਏ ਪ੍ਰਭਾਤੀ ਮਹਲਾ ਪਹਿਲਾ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੈ ਮਾਨ ਆਪਾ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦਿਖਣਾ ਹੂੰ ਤੈ ਪੈ ਮੰਗੂ ਦੇ ਆਪਣਾ ਨਾਮ ਰਹਾਉ ਪੰਚ ਤਸਕਰ ਤਾਬਤ ਰਾਖੇ ਚੁੱਕਾ ਮਨੇ ਅਭਿਮਾਨ ਦ੍ਰਿਸ਼ਟ ਬਿਕਾਰੀ ਦੁਰਮਤ ਭਾਗੇ ਐਸਾ ਬ੍ਰਹਮ ਗਿਆਨ ਜਤ ਸਚਾਵਲ ਦਿਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੁੱਧ ਕਰਮ ਸੰਤੋਖ ਕੀਓ ਕਰ ਐਸਾ ਮੰਗੂ ਦਾਨ ਖਿਮਾ ਤੀਰਜ ਕਰ ਗਊ ਲਵੇਰੀ ਸਹਿਜੇ ਵਛੜਾ ਖੀਰ ਪੀਏ ਸਿਵਤ ਸਰਮ ਕਾ ਕੱਪੜਾ ਮੰਗੂ ਹਰ ਗੁਣ ਨਾਨਕ ਰਵਤ ਰਹੇ ਪ੍ਰਭਾਤੀ ਮਹਲਾ ਪਹਿਲਾ ਆਵਤ ਕੇ ਨੈਣਾ ਰੱਖਿਆ ਜਾਵਤ ਕਿਉਂ ਰੱਖਿਆ ਜਾਏ ਜਿਸ ਤੇ ਹੋਆ ਸੋਏ ਪਰ ਜਾਣੇ ਜਾ ਉਸ ਹੀ ਮਾਹੇ ਸਮਾਏ ਤੂੰ ਹੀ ਹੈ ਵਾਹੋ ਤੇਰੀ ਰਜਾਏ ਜੋ ਕੁਛ ਕਰੇ ਸੋਈ ਪਰ ਹੋਏ ਵਾਹ ਵਰਨ ਕਰਨਾ ਜਾਏ ਰਾਮ ਜੈਸੇ ਹਰ ਅਟਕੀ ਮਾਲਾ ਟੇਂਡ ਲਗਤ ਹੈ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਤੈਸੋ ਹੀ ਖੇਲ ਖਸਮ ਕਾ ਜਿਉਂ ਉਸਕੀ ਵਡਿਆਈ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪਰ ਗਾਸੇ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਹਿਰੀ ਕੌਣ ਉਦਾਸੀ ਜਿਸਕੀ ਆਸਾ ਤੇ ਜਿਸ ਹੀ ਸੌਂਪ ਕੇ ਹੋ ਰਿਹਾ ਨਿਰਵਾਣ ਜਿਸ ਤੇ ਹੋਇਆ ਸੋਈ ਕਰ ਮਾਨਿਆ ਨਾਨਕ ਗਹਿਰੀ ਉਦਾਸੀ ਸੋ ਪਰਵਾਨ ਪ੍ਰਭਾਤੀ ਮਹਲਾ ਪਹਿਲਾ ਦ੍ਰਿਸ਼ਟ ਵਿਕਾਰੀ ਬੰਧਨ ਬਾਧੇ ਹੂੰ ਤਿਸਕੇ ਬਲ ਜਾਈ ਪਾਪ ਉਨ ਕੀ ਸਾਰ ਨ ਜਾਣੇ ਭੁੱਲਾ ਫਿਰੇ ਜਾਈ ਬੋਲੋ ਸੱਚ ਨਾਮ ਕਰਤਾਰ ਫੁਨ ਬੋਹ ਨਾਵਨ ਬਾਰ ਰਹਾ ਉੱਚਾ ਤੇ ਫੁਨਰੀ ਨੀਚ ਕਰਤੈ ਨੀਚ ਕਰੇ ਸੁਲਤਾਨ ਜਿਣੀ ਜਾਣ ਸਜਾਣਿਆ ਜਗਤੇ ਪੂਰੇ ਪ੍ਰਵਾਨ ਤਾਂ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਏ ਆਪਣੇ ਖੇ ਆਪੇ ਖੇਲ ਕਰੇ ਸਭ ਕਰਤਾ ਐਸਾ ਬੁੱਝੇ ਕੋਏ ਨਾ ਪਰਵਾਤੇ ਸ਼ਬਦ ਤੇ ਆਈਏ ਛੋਡੋ ਦੁਨੀ ਪ੍ਰੀਤਾਂ ਪਰਬਤ ਨਾਨਕ ਦਾਸਨ ਦਾਸਾਂ ਜਗ ਹਾਰਿਆ ਤਿੰਨ ਜੀਤਾ ਪ੍ਰਭਾਤੀ ਮਹਲਾ ਪਹਿਲਾ ਮਨ ਮਾਇਆ ਮਨ ਤਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਪੁੱਠਾ ਸਭ ਆਸਾ
ਜਾਂ ਤੂੰ ਰਾਖੇ ਰੱਖ ਲੈ ਸਭ ਤੋਂ ਵੈਰਾਸ ਐਸਾ ਨਾਮ ਰਤਨ ਨਿਧ ਮੇਰੇ ਗੁਰਮਤਿ ਲੈ ਪਗੋ ਪਗ ਤੇਰੇ ਰਹਾਉ ਮਨ ਜੋਗੇ ਮਨ ਭੋਗੀਆ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਕੁਰ ਕਰਤਾਰ ਪੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਿਕਾਣੀਏ ਕਹੋ ਨਾ ਦੇਖਿਆ ਜਾਏ ਖੋਟੋ ਪੁੱਟੋ ਰਾਲੀਏ ਬਿਨ ਆਵੇ ਪਤ ਜਾਏ ਜਾ ਤੂੰ ਮਿਲੇ ਤਾਂ ਮਿਲ ਰਹਾ ਜਾ ਤੇਰੀ ਹੋਏ ਰਜਾਏ ਜਾਤ ਜਨਮ ਨਾ ਪੁੱਛੀਏ ਸੱਚ ਕਰ ਲਿਓ ਬਿਤਾਏ ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ ਜਨ ਮਰਨ ਤੋਂ ਕਾਟੀਏ ਨਾਨਕ ਛੁੱਟ ਸੁਨਾਏ ਪ੍ਰਭਾਤੀ ਮਹਲਾ ਪਹਿਲਾ ਜਾਗਤ ਬਿਕਸੇ ਮੁਠੋ ਅੰਧਾ ਗਲਫਾਹੀ ਸਿਰ ਮਾਰੇ ਧੰਦਾ ਆਸਾ ਆਵੇ ਮਨਸਾ ਜਾਏ ਉਰਜੇ ਤਾਣੀ ਕਿਸ਼ਨਾ ਵਸਾਏ ਜਾਗਤ ਜੀਵਨ ਜਾਗਨ ਆਰਾ ਸੁਖ ਸਾਗਰ ਅੰਮ੍ਰਿਤ ਭੰਡਾਰਾ ਰਾਉ ਕਿਹਾ ਨ ਬੁੱਝੇ ਅੰਧ ਨ ਸੂਝੇ ਪੌਂਡੀ ਕਾਰ ਕਮਾਏ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਬਡਾਈ ਦਿਨ ਦਿਨ ਆਵੇ ਤਿਲ ਤਿਲ ਛੀਜੇ ਮਾਇਆ ਮੋਹ ਘਟਾਏ ਬਿਨ ਗੁਰ ਬੁੱਢੋ ਟੌਰ ਨ ਪਾਵੇ ਜਬ ਲਗ ਦੂਜੀ ਰਾਈ ਐਨਸ ਜੀਆਂ ਦੇਖ ਸੰਭਾਲੇ ਸੁਖ ਦੁੱਖ ਪੁਰਬ ਕਮਾਏ ਆਪਾਂ ਕਰਮਹੀਣ ਸੱਚ ਭਿਖਿਆ ਮੰਗੇ ਨਾਨਕ ਮਿਲੇ ਬਡਾਈ ਪ੍ਰਭਾਤੀ ਮਹਲਾ ਪਹਿਲਾ ਮਸਤ ਕਰੋ ਮੂਰਖ ਜਗ ਕਹੀਏ ਅਧਕ ਬਕੋ ਤੇਰੀ ਦਿਵ ਰਹੀਏ ਭੂਲ ਚੂਕ ਤੇਰੇ ਦਰਬਾਰ ਨਾਮ ਬਿਨਾਂ ਕੈਸੇ ਆਚਾਰ ਐਸੇ ਝੂਠ ਮੁੱਠੇ

ਜਿਸ ਨੂੰ ਨਦਰ ਕਰੇ ਸੋਈ ਵਿਦ ਜਾਣੇ। ਮੈਂ ਮਹਿਲੋ ਉੱਜੜ ਸੱਚ ਸੋਏ, ਉੱਤਮ ਆਖ ਨਾ ਉੱਚਾ ਹੋਏ। ਮਨਮੁਖ ਖੋਲ ਮਹਾ ਬਿਕਾਏ, ਗੁਰਮੁਖ ਹੋਏ ਸੋ ਰਾਜੇ ਨਾਏ। ਅੰਧੋ ਬੋਲੋ ਮੁਗਧ ਗਵਾਰ, ਹੀਣੋ ਨੀਚ ਬਰੋਬਰੇ ਆਰਾਮ। ਨੇ ਤਨ ਕੋ ਤਨ ਨਾਮ ਪਿਆ।

ਆਵੇ ਸੋਏ ਹੈ ਪ੍ਰਭਾਤੇ ਮਹਲਾ ਪਹਿਲਾ ਕਾਇਆ ਮਹਿਲ ਵਧਾਇਆ ਪੈਂਦੇ ਕਰਕੇ ਆਣਾ ਬਕ ਬਕ ਬਾਦ ਚਲਾਇਆ ਬਿਨ ਆਵੇ ਬਿਖ ਜਾਣਾ ਬਾਬਾ ਐਸਾ ਬਿਕਮ ਜਾਲ ਮਨ ਵਾਸਿਆ ਬਿਪਲ ਚਾਖ ਸਹਿਜ ਪਰਗਾਸਿਆ ਰਾਉ ਬਿਖ ਖਾਣਾ ਬਿਖ ਬੋਲਣਾ ਬਿਕੀ ਕਾਰ ਕਮਾਏ ਜਮਦਰ ਵਧੇ ਮਾਰੀਏ ਛੂਟ ਸਾਚੇ ਨਾਏ ਜਿਵ ਆਇਆ ਜਿਵ ਤੇ ਬਚਾਏ ਸੀ ਕੀਆ ਲਿਖ ਲੈ ਜਾਏ ਮਨਮੁਖ ਕੋ ਮੂਲ ਗਵਾਇਆ ਦਰਗਹਿ ਮਿਲੇ ਸਜਾਏ ਜਗ ਖੋਟੋ ਸਚ ਨਿਰਮਲੋ ਗੁਰਪ੍ਰਸਾਦ ਗੁਰਸਬਦੀ ਵਿਚਾਰ ਮਨਮੁਖ ਮੂਲ ਗਵਾਇਆ ਦਰਗਹਿ ਮਿਲੇ ਸਜਾਏ ਵਾਹਿਗੁਰੂ ਜਗ ਖੋਟੋ ਸਚ ਨਿਰਮਲੋ ਗੁਰਸਬਦੀ ਵਿਚਾਰ ਤੇ ਨਰ ਵੇਲੇ ਜਾਣੀਏ ਜਿਨੇ ਅੰਤਰ ਗਿਆਨ ਮਰਾਰਾ ਅਜਰ ਜਰੇ ਨਿਜਰ ਚਰੇ ਅਮਰ ਆਨੰਦ ਸਰੂਪ ਨਾਨਕ ਜਲ ਕੋ ਮੀਨ ਸਹਿ ਤੈ ਪਾਵੇ ਰਾਖੋ ਪ੍ਰੀਤਾ ਪ੍ਰਭਾਤੀ ਮਹਲਾ ਪਹਿਲਾ ਗੀਤ ਨਾਥ ਹਰਖ ਚਤੁਰਾਈ ਰਸ ਰੰਗ ਫਰਮਾਈ ਸਕਾਈ ਪਹਿਨਣ ਖਾਣਾ ਚੀਤ ਨ ਪਾਈ ਸਾਚ ਸਹਿਜ ਸੁਖ ਨਾਮ ਵਸਾਈ ਕਿਆ ਜਾਣਾ ਕਿਆ ਕਰੇ ਕਰਾਵੈ ਨਾ ਬਿਨਾ ਤਨ ਕਿਛ ਨਾ ਸਿਖਾਵੈ ਰਾਮ ਜੋਗ ਵਿਨੋਦ ਸੁਭਾਦ ਨੰਦਾ ਮਤ ਸਤ ਪਾਏ ਭਗਤ ਗੋਬਿੰਦਾ ਕੀਰਤ ਕਰਮ ਕਾਰ ਨਿਜ ਸੰਧਾ ਅੰਤਰ ਰਵਤੋ ਰਾਜ ਰਵਿੰਦਾ ਪ੍ਰੈ ਪ੍ਰੈ ਪ੍ਰੀਤ ਪ੍ਰੇਮ ਉਤਾਰੀ ਦੀਨਾ ਨਾਥ ਪਿਓ ਬਨਵਾਰੀ ਅੰਧੇ ਨਾਮ ਦਾਨ ਵਰਤਕਾਰੀ ਤ੍ਰਿਪਤ ਤਰੰਗ ਤਤ ਵਿਚਾਰੀ ਕਥੋ ਕਥੋ ਕਿਆ ਮੈਂ ਜੋਰ ਭਗਤ ਕਰੀਕ ਰਾਹੇ ਮੋਰ ਅੰਤਰ ਵਸੇ ਚੂਕੇ ਮੈਂ ਮੋਰ ਕਿਸੇ ਵੀ ਦੂਜਾ ਨਹੀਂ ਹੋਰਾ ਗੁਰ ਕਾ ਸ਼ਬਦ ਮਹਾਰਸ ਮਿੱਠਾ ਐਸਾ ਅੰਮ੍ਰਿਤ ਅੰਤਰ ਡਿੱਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਤ੍ਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮਾਨਿਆ ਅਵਨ ਰੰਗ ਨਹਾਰਾ ਇਨਸ ਜੀ ਦੇਖ ਸੰਭਾਲੇ ਤਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਗ ਘੜੋ ਅਤ ਰੂੜੋ ਦੀਨ ਦਿਆਲ ਪ੍ਰੀਤਮ ਮਨ ਮੋਹਣ ਅਤ ਰਸ ਲਾਗ ਲਾਲ ਸੰਗੂੜੋ ਰਾਮ ਉਪਰ ਕੋਪ ਗਗਨ ਪਨਿਆਰੀ ਪੀਏ ਅੰਮ੍ਰਿਤ ਪੀਵਨਹਾਰਾ ਜਿਸ ਕੀ ਰਚਨਾ ਸੋਭਿਤ ਜਾਣੇ ਗੁਰਮੁਖ ਗਿਆਨ ਵਿਚਾਰਾ ਪਸਰੀ ਕਿਰਨ ਰਸ ਕਮਲ ਵਿਗਾਸੇ ਸਸਕਰ ਸੂਰ ਸਮਾਇਆ ਕਾਲ ਬਿਤੰਸ

ਮੇਰੇ ਸੇ ਸੁਚਾ ਚਾਰੀ ਸਾਚੀ ਦਰਗਹਿ ਮਾਨੇ ਅੰਧੇ ਨਾਮ ਰਤਨ ਲਿਵ ਲਾਗੇ ਜੁਗ ਜੁਗ ਸੱਚ ਸਮਾਨੇ ਸਗਲੇ ਕਰਮ ਧਰਮ ਸੁਭ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤਿਗੁਰ ਮੇਰੇ ਮਿਲਾਇਆ ਦੁਖ ਪਰਾਸ਼ਤ ਕਾਲ ਨਸੈ ਪ੍ਰਭਾਤੀ ਮਹੱਲਾ ਪਹਿਲਾ ਸੰਤਾਂ ਗਿਰੀਨ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਾਂ ਕਰੇ ਬਪਰਾ ਜਮ ਡਰ ਪੇ ਗੁਰਮੁਖ ਹਿਰਦੇ ਮਰਾਰੀ ਜਲ ਜਾਊ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੈ ਸਾਧ ਮਨਾ ਰਾਵ ਗੁਰ ਉਪਦੇਸ ਸਾਚ ਸੁਖ ਜਾਂਕੋ ਕਿਆ ਤਿਸ ਉਪਮਾ ਕਹੀਏ ਲਾਲ ਜਵੇਹ ਰਤਨ ਪਦਾਰਥ ਕੋ ਜਿਤ ਗੁਰਮੁਖ ਲਈਐ ਜਿਨੇ ਗਿਆਨ ਧਿਆਨ ਧਨ ਸਾਚੋ ਏਕ ਸ਼ਬਦ ਲਿਵ ਲਾਵੈ ਨਿਰਾਲੰਬ ਨਿਰਾਰ ਨਿਹ ਕੇਵਲ ਨਿਰਭਉ ਤਾੜੀ ਲਾਵੈ ਸਾਹਿਰ ਸਬਤ ਭਰੇ ਜਲ ਨਿਰਮਲ ਉਲਟੀ ਨਾਮ ਧਰਾਵੈ ਬਾਹਰ ਜਤ ਉਠਾ ਕਰਹਾਵੈ ਗੁਰਮੁਖ ਸਹਿਜ ਸਮਾਵੈ ਸੋ ਗਿਰੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਨਾਨਕ ਕਹੇ ਅਵਰ ਨਹੀਂ ਦੂਜਾ ਸਾਜ ਸਾਚ ਸ਼ਬਦ ਮਨ ਮਾਨਿਆ ਰਾਗ ਪ੍ਰਭਾਤੀ ਮਹਲਾ ਤੀਜਾ ਚੌਪ ਦੇ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਵੇਲਾ ਕੋਈ ਬੂਝੇ ਸਭ ਦੇ ਰਿਆ ਸਮਾਏ ਨਾਮਰਤੇ ਸਦਾ ਸੁਖ ਪਾਵੇ ਸੱਚ ਰਹੇ ਲਿਵਲਾਏ ਹਰ ਹਰ ਨਾਮ ਜਪੋ ਜਨ ਭਾਈ ਗੁਰਪ੍ਰਸਾਦ ਮਨ ਅਤਰਿ ਹੋਵੇ ਆਂਦਿਨ ਹਰ ਰਸ ਰਿਆ ਕਹਾਈ ਰਾਮ ਆਂਦਿਨ ਭਗਤ ਕਰੋ ਦਿਨ ਰਾਤੀ ਜੁਕਾ ਇਸ ਜਗ ਕਾਲਾ ਭਾਈ ਸਦਾ ਜਨ ਨਿਰਮਲ ਮੈ ਨ ਲਾਗੇ ਸੱਚ ਨਾਮ ਚਿਤ ਲਾਏ ਸੁਖ ਸੰਗਾਰ ਸਤਿਗੁਰੂ ਦਿਖਾਇਆ ਨਾਮ ਬੜੀ ਬੜਿਆਈ ਖੁੱਟ ਭੰਡਾਰ ਭਰੇ ਕਦੇ ਤੋਟ ਨਾ ਆਵੇ ਸਦਾ ਹਰ ਸੇਵੋ ਭਾਈ ਆਪੇ ਕਰਤਾ ਜਿਸ ਨੂੰ ਦੇਵੇ ਤਿਸ ਬਸੇ ਮਨ ਆਏ ਨਾਨਕ ਨਾਮ ਧਿਆਏ ਸਦਾ ਤੂੰ ਸਤਿਗੁਰ ਦੀਆ ਦਿਖਾਈ ਪ੍ਰਭਾਤੀ ਮਹਲਾ ਤੀਜਾ ਨਿਰਗੁਣ ਆਰੇ ਕੋ ਬਖਸ਼ ਲੈ ਸੁਆਮੀ ਆਪੇ ਲਿਓ ਮਲਾਈ ਤੂੰ ਬੇਅੰਤ ਤੇਰਾ ਤਨ ਜਪਾਇਆ ਸਭ ਦੇ ਦਿਓ ਬਜਾਈ ਹਰ ਜੀਓ ਤੁਧ ਵਿੱਚੋਂ ਬਲ ਜਾਏ ਤਨ ਮਨ ਅਰਪੀ ਤੁਧ ਆਗੇ ਰਾਖੋ ਸਦਾ ਰਾਂ ਸਰਨਾਈ ਰਾਂ ਆਪਣੇ ਭਾਣੇ ਵਿੱਚ ਸਦ ਰੱਖ ਸਦਾ ਰੱਖ ਸੁਆਮੀ ਹਰ ਨਾਮੋ ਦੇ ਵਡੇ ਆਏ ਪੂਰੇ ਗੁਰਤੇ ਭਾਣਾ ਜਾਪੇ ਅੰਦਿਨ ਸਹਿਜ ਸਮਾਈ ਤੇਰੇ ਭਾਣੇ ਭਗਤ ਜੇ ਤੁਧ ਭਾਵੇ ਆਪੇ ਬਖਸ਼ ਮਲਾਈ ਤੇਰੇ ਭਾਣੇ ਸਦਾ ਸੁਖ ਪਾਇਆ ਗੁਰਤਿਸਨਾ ਅਗਨ ਬਜਾਏ ਜੋ ਤੂੰ ਕਰੇ ਸੋ ਹੋਵੇ ਕਰਤੇ ਅਵਰਨ ਕਰਨਾ ਜਾਏ ਨਾਨਕ ਨਾਵੇ ਜੇ ਬੜੇ ਅਵਰਨ ਦਾਤਾ ਪੂਰੇ ਗੁਰਤੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖਰ ਸਲਾਇਆ ਜਿਨ੍ਹਾਂ ਤਿੰਨ ਸਲਾਏ ਅਰ ਜਾਤਾ ਵਿੱਚੋਂ ਭਰਮ ਗਿਆ ਹੈ ਦੂਜਾ ਗੁਰਮ ਗੁਰ ਕੇ ਸ਼ਬਦ ਪਛਾਤਾ ਹਰ ਜੀਓ ਤੂੰ ਮੇਰਾ ਇੱਕ ਸੋਈ ਤੁਧ ਜਪੀ ਤੁਧੇ ਸਲਾਏ ਗਤ ਮਤ ਤੁਤੇ ਹੋਈ ਰਾਉ ਗੁਰਮੁਖ ਸਲਾਇਨ ਸੇ ਸਾਧ ਪਾਇਨ ਮਿੱਠਾ ਅੰਮ੍ਰਿਤਸਾਰ ਸਦਾ ਮਿੱਠਾ ਕਦੇ ਨਾ ਪੀਕਾ ਗੁਰਸਬਦ ਦੇ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੇ ਤਿਸ ਵਿੱਚੋਂ ਵੱਲ ਜਾਏ ਸਬਦ ਸਲਾਈ ਸਦਾ ਸੁਖਦਾਤਾ ਵਿੱਚੋਂ ਆਪ ਗਵਾਏ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛੇ ਸੋ ਵੱਲ ਪਾਏ ਨਾਨਕ ਨਾਮ ਮਿਲੇ ਵਡਿਆਏ ਗੁਰਸਬਦ ਦੀ ਸੱਚ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਨਾਈ ਅਰਜਿਓ ਤਿੰਨ ਤੂੰ ਰਾਖਣ ਯੋਗ ਤੁਝੇ ਵਡ ਮੈਂ ਅਵਰ ਨਾ ਸੂਝੇ ਨਾ ਕੋ ਆ ਨਾ ਹੋਗਾ ਹਰ ਜੀਓ ਸਦਾ ਤੇਰੀ ਸਰਨਾਈ ਜਿਉਂ ਭਾਵੇ ਤਿਉ ਰਾਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਾਮ ਜੋ ਤੇਰੀ ਸਰਨਾਈ ਅਰਜਿਓ ਤਿੰਨ ਕੀ ਕਰੇ ਪ੍ਰਿਤਪਾਲ ਆਪ ਕਿਰਪਾ ਕਰ ਰਾਖੋ ਅਰਜਿਓ ਪੋਹੇ ਨਾ ਸਕੇ ਜਮਕਾਲ ਤੇਰੀ ਸਰਨਾਈ ਸੱਚੀ ਅਰਜਿਓ ਨਾ ਉਹ ਕਟੇ ਨਾ ਜਾਏ ਜੋ ਹਰ ਛੋੜ ਦੂਜੇ ਪਾਏ ਲਾਗੇ ਉਹ ਜੰਮੇ ਤੇ ਮਰ ਜਾਏ ਜੋ ਤੇਰੀ ਸਰਨਾਈ ਅਰਜਿਓ ਤਿਨਾ ਦੁੱਖ ਭੁੱਖ ਕਚ ਨਾਹੇ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਏ ਪ੍ਰਭਾਤੇ ਮਹੱਲਾ ਤੀਜਾ ਗੁਰਮੁਖ ਅਰਜਿਓ ਸਦਾ ਤੇ ਆਵੋ ਜਬ ਲਗ ਜੀ ਪ੍ਰਾਣ ਗੁਰਸ਼ਬਦੇ ਮਨ ਨਿਰਮਲ ਹੋਆ ਚੁੱਕਾ ਮਾਨੇ ਵਿਮਾਨ ਸਬਲ ਜਨ ਤਿਸ ਪ੍ਰਾਣੀ ਕੇਰਾ ਹਰ ਕੇ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਨੀਜੇ ਹਰ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰਸ ਪੀਜੇ ਰਾਉ ਮੂਲ ਪਛਾਨਣ ਤਿੰਨ ਨਿਜ ਕਰ ਵਾਸਾ ਸਹਿਜੇ ਹੀ ਸੁਖ ਹੋਏ ਗੁਰ ਕੇ ਸ਼ਬਦ ਕਮਲ ਪਰਗਾਸਿਆ ਹੋਮੇ ਦੁਰਮਤ ਖੋਏ ਸਭ ਨਾਮੇ ਇੱਕੋ ਸਚ ਵਰਤੇ ਬੇਲਾ ਬੂਝੇ ਕੋਏ ਗੁਰਮਤੀ ਮਨ ਨਿਰਮਲ ਹੋਵਾ ਅੰਮ੍ਰਿਤ ਤਲ ਬਿਖਾਨੇ ਹਰ ਕਾ ਨਾਮ ਸਦਾ ਮਨ ਵਸਿਆ ਵਿੱਚ ਮਨ ਹੀ ਮਨ ਮਾਨੇ ਸਦਵਲਿਆਰੀ ਗੁਰੇ ਆਪਣੇ ਵਿੱਚੋਂ ਜਿਤ ਆਤਮ ਰਾਮ ਪਛਾਨੇ ਮਾਨਸ ਜਨਮ ਸਤਿਗੁਰੂ ਨਾ ਸੇਵਿਆ ਬਿਰਤਾ ਜਨਮ ਗਵਾਇਆ ਨਦਰ ਕਰੇ ਤਾਂ ਸਤਿਗੁਰ ਮੇਲੇ ਸਹਿਜੇ ਸਹਿਜ ਮਿਲ ਸਮਾਇਆ ਨਾਨਕ ਨਾਮ ਮਿਲੇ ਵਡਿਆਈ ਪੂਰੇ ਭਗਤ ਆਇਆ ਪ੍ਰਭਾਤੀ ਮਹੱਲਾ ਤੀਜਾ
ਆਪੇ ਪੰਥ ਬਣਾਏ ਬਹੁ ਰੰਗੀ ਸ੍ਰਿਸ਼ਟ ਪਾਏ।

ਪ੍ਰਭ ਖੇਲ ਕੀਆ ਕਰ ਕਰ ਵੇਖੇ ਕਰੇ ਕਰਾਏ ਸਰਬ ਜੀਆਂ ਨੂੰ ਰਿਜਕ ਦੀਆ ਕਲੀ ਕਾਲ ਮੈਂ ਰਬਿਆ ਰਾਮ ਘਟ ਘਟ ਪੂਰ ਰਿਹਾ ਪ੍ਰਵੇ ਕੋ ਗੁਰਮੁਖ ਪ੍ਰਗਟ ਹਰ ਹਰ ਨਾਮ ਰਾਮ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਭਰਪੂਰਿਆ ਨਾਮ ਰਤਨ ਤਿਨ ਹਿਰਦੇ ਪ੍ਰਗਟਿਆ ਜੋ ਗੁਰ ਸਰਨਾਈ ਭੱਜ ਪਿਆ ਇੰਦਰੀ ਪੰਚ ਪੰਚੇ ਬਸੇ ਆਣੇ ਖਿਮਾ ਸੰਤੋਖ ਗੁਰਮਤਿ ਪਾਵੈ ਸੋ ਤਨ ਤਨ ਹਰ ਜਨ ਭਟਪੂਰਾ ਜੋ ਪੈ ਬਰਾਗ ਹਰ ਗੁਣ ਗਾਵੈ ਗੁਰ ਤੇ ਮੂੰਹ ਫੇਰੇ ਜੇ ਕੋਈ ਗੁਰ ਕਾ ਕੇ ਅਨ ਚੇਤ ਧਰੇ ਕਰ ਚਾਰ ਬਹੁ ਸੰਪੂ ਸੰਚੇ ਜੋ ਕੁਛ ਕਰੇ ਸੋ ਨਰਕ ਪਰੇ ਇੱਕੋ ਸ਼ਬਦ ਇੱਕੋ ਪ੍ਰਭ ਵਰਤੇ ਸਭ ਇੱਕ ਸਤੇ ਉਤਪਤ ਚਲੇ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਹਰ ਹਰ ਜਾਏ ਰਲੇ ਪ੍ਰਭਾਤੀ ਮਹਲਾ ਤੀਜਾ ਮੇਰੇ ਮਨ ਗੁਰੇ ਆਪਣਾ ਸਲਾਏ ਪੂਰਾ ਭਾਗ ਹੋਵੇ ਮੁਖ ਮਸਤਕ ਸਦਾ ਹਰ ਕੇ ਗੁਣ ਗਾਹੇ ਰਾਮ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਦੇ ਕੋਈ ਬਿਰਲਾ ਲੇ ਜਿਸਨੂੰ ਆਪਣੀ ਨਦਰ ਕਰੇ ਗੁਰ ਕੇ ਚਰਨ ਮਨ ਮਾਹੇ ਵਸਾਏ ਦੁਖ ਹਨੇਰਾ ਅੰਦਰੋਂ ਜਾਏ ਆਪੇ ਸਾਚਾ ਲਏ ਮਲਾਏ ਗੁਰ ਕੀ ਬਾਣੀ ਸਿਉ ਲਾਏ।

ਦਾ ਢਾਕਿਆ ਪ੍ਰਭਾਤੀ ਮਹੱਲਾ ਪੰਜਵਾਂ ਸਤਿਗੁਰ ਪੂਰੇ ਨਾਮ ਦਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਸ ਥੀਆ ਰਹਾਉ ਚਰਨ ਕਮਲ ਗੁਰ ਕੇ ਮਨ ਬੂਠੇ ਦੁਖ ਦਰਦ ਭਰਮ ਬਿਰਸੇ ਝੂਠੇ ਨਿਤ ਠੁਆਵੋ ਪ੍ਰਭ ਕੀ ਬਾਣੀ ਆਠ ਪੈਰ ਹਰ ਸਿਮਰੋ ਪ੍ਰਾਣੀ ਘਰ ਬਾਰ ਪ੍ਰਭ ਸਭਨੀ ਥਾਈ ਸੰਗ ਸਹਾਈ ਜੈ ਹੂੰ ਜਾਏ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਦਾਸ ਪ੍ਰਭਾਤੀ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਸੁਗੁਰ ਸਜਾ ਸੁਗੁਰ ਸਜਾਨ ਗੁਰਪੂਰਾ ਪਾਈਏ ਬਡਭਾਗੀ ਦਰਸ਼ਨ ਕੋ ਜਾਈਏ ਕਰਬਾਨ ਰਾਮ ਕਿਲਵਖ ਮੇਟੇ ਸਬਦ ਸੰਤੋਖ ਨਾਮ ਹਰਾਧਨ ਹੋਆ ਜੋਗ ਸਾਧ ਸੰਗ ਹੋਆ ਪਰਗਾਸ ਚਰਨ ਕਮਲ ਮਨ ਮਹਿ ਨਿਵਾਸ ਜਿਨ ਕੀ ਆਤਿਨ ਲਿਆ ਰਾਖ ਪ੍ਰਭ ਪੂਰਾ ਨਾਥ ਕਾ ਨਾਥ ਜਿਸੇ ਨਿਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕੇ ਆਚਾਰ ਗੁਣ ਗਾਵੇ ਨਿਤ ਨਿਤ ਨਿਤ ਨਵੇ ਲੱਖ ਚੁਰਾਸੀ ਜੋ ਨਾ ਭਵੇ ਇਹਾਂ ਉਹਾਂ ਚਰਨ ਪਜਾਰੇ ਮੁਖ ਉਜਲ ਸਾਚੇ ਦਰਬਾਰੇ ਜਿਸ ਮਸਤਕ ਤੋ ਗੁਰ ਧਰਿਆ ਹਾਥ ਕੋਟ ਮਦੇ ਕੋ ਬਿਰਲਾ ਦਾਸ ਜਲ ਤਲ ਮਈਅਰ ਪੇਖੇ ਭਰਪੂਰਾ ਨਾਨਕ ਉਦਰਸ ਤਿਸ ਜਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾਂ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਾਓ ਅੰਮ੍ਰਿਤ ਬਾਣੀ ਸੁਨ ਧਨਿਆਲ ਬਿੰਸ ਗਏ ਬਿਖਿਆ ਜੰਜਾਲ ਸਾਹ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪਰਗਾਸ ਗੁਰ ਸ਼ਬਦੇ ਕੀਨਾ ਹਰੀ ਦੇ ਨਿਵਾਸ ਗੁਰ ਸਮਰੱਥ ਸਦਾ ਦਿਆਲ ਹਰ ਜਪ ਜਪ ਨਾਨਕ ਪਹਿ ਨਿਆਲ ਪ੍ਰਭਾਤੀ ਮਹੱਲਾ ਪੰਜਵਾਂ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਪਏ ਕਪਾਲਾ ਆਪਣਾ ਆਪ ਨਾਮ ਆਪ ਜਪਾਇਆ ਰਹਾਉ ਸਤ ਸੰਗਤ ਮਿਲ ਪਿਆ ਪ੍ਰਗਾਸ ਹਰ ਹਰ ਜਪਤ ਪੂਰਨ ਪਈ ਆਸ ਸਰਬ ਕਲਿਆਣ ਸੂਖ ਮਨ ਬੂਠੇ ਹਰ ਗੁਣ ਗਾਏ ਗੁਰ ਨਾਨਕ ਤੂਠੇ ਪ੍ਰਭਾਤੀ ਮਹੱਲਾ ਪੰਜਵਾਂ ਘਰ ਦੂਜਾ ਵਿਭਾਸ ਓਂਕਾਰ ਸਤਿਗੁਰ ਪ੍ਰਸਾਦ ਅਵਰ ਨ ਦੂਜਾ ਠਾਓ ਨਾਹੀ ਬਿਨ ਹਰ ਨਾਉ ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪੀਏ ਨੀਤ ਕਾਮ ਕ੍ਰੋਧ ਹੰਕਾਰ ਬਿਨਸੇ ਲੱਗੇ ਕੇ ਪ੍ਰੀਤ ਆਰਾਮ ਨਾਮ ਲਾਗੇ ਦੁਖ ਭਾਗੇ ਸਰਨ ਪਾਲਣ ਯੋਗ ਸਤਿਗੁਰ ਭੇਟੇ ਜਮ ਨ ਤੇਟੇ ਜਿਸ ਤੁਰ ਹੋਵੇ ਸੰਯੋਗ ਰਹਿਣ ਦਿਨਸ ਤੇ ਆਏ ਹਰ ਹਰ ਤਜੋ ਮਨ ਕੇ ਭਰਮ ਸਾਹ ਸੰਗਤ ਹਰ ਮਿਲੇ ਜਿਸੇ ਪੂਰਨ ਕਰਮ ਜਨਮ ਮਰਨ ਵਿਕਾਦ ਬਿਨਸੇ ਰਾਖ ਲੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾਂ ਵਿਭਾਸ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਰਾਮ ਰਾਮ ਰਾਮ ਜਾਪ ਕਲ ਕਲੇਸ਼ ਲੋ ਮੋਹ ਬਿਨਸ ਜਾਏ ਹੰਗ ਤਾਪ ਰਾਮ ਆਪ ਤਿਆਗ ਸੰਤ ਚਰਨਾ ਲਾਗ ਲਾਗ ਮਨ ਪਵਿੱਤ ਜਾਏ ਪਾਪ ਨਾਨਕ ਬਾਰ ਕਛ ਨ ਜਾਣੇ ਰਾਖਨ ਕੋ ਪ੍ਰਭ ਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਟੇਕ ਊਚ ਮੂਚ ਬੇਅੰਤ ਠਾਕਰ ਸਰਨ ਉੱਪਰ ਤੂਈ ਸਰਬ ਉੱਪਰ ਤੂਈ ਟੇਕ ਰਾਮ ਪ੍ਰਾਣ ਆਧਾਰ ਦੁਖ ਵਿਧਾਰ ਦੀਨ ਹਾਰ ਬੁੱਧ ਵਿਵੇਕ ਨਮਸਕਾਰ ਰਖਨਹਾਰ ਮਨ ਰਾਧ ਪ੍ਰਭੂ ਮੇਕ ਸੰਤ ਰੇਨ ਕਰੋ ਮੰਜਨ ਨਾਨਕ ਪਾਵੈ ਸੁਖ ਅਨੇਕ ਪ੍ਰਭਾਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਭਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੁਬਦਾ ਬਹਰੀ ਮਨ ਬਹਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਪੁਨ ਬੰਧਨ ਪਾਇਆ ਸਤਿਗੁਰ ਰਾਖੇ ਨਾਮ ਦੜਾਇਆ ਨਾ ਮਨ ਮਰੇ ਨਾ ਮਾਇਆ ਮਰੇ ਜਿਨ ਕੀ ਆਸ ਹੋਈ ਜਾਣੇ ਸਬਦ ਵਿਚਾਰ ਭਾਉ ਸਾਗਰ ਤਰੇ ਰਾਮ ਮਾਇਆ ਸੰਚਰਾ ਜੇ ਹੰਕਾਰੀ ਮਾਇਆ ਸਾਤਨ ਚਲੇ ਪਿਆਰੀ ਮਾਇਆ ਮਮਤਾ ਹੈ ਬੌਰੰਗੀ ਬਿਨ ਆਵੇ ਕੋ ਸਾਤਨ ਸੰਗੀ ਜਿਨੋ ਜਿਉ ਮਨ ਦੇਖੇ ਪਰ ਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਿਬਲਾਵੇ ਸਤਿਗੁਰ ਪੂਛ ਸਹਿਜ ਕਰ ਪਾਵੇ ਰਾਗਨਾਦ ਮਨ ਦੂਜੇ ਪਾਏ ਅੰਤਰ ਕਪਟ ਮਹਾਂ ਦੁਖ ਪਾਏ ਸਤਿਗੁਰ ਭੇਟੇ ਸੋਝੀ ਪਾਏ ਸੱਚੇ ਨਾਮ ਰਹੇ ਲਿਬਲਾਏ ਸੱਚੇ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਘਰ ਵਾਸ ਅਮਰ ਪਦ ਪਾਵੇ ਤਾਂ ਦਰ ਸੱਚੇ ਸੋਭਾ ਪਾਵੇ ਗੁਰਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੇ ਜੇ ਕੋਈ ਉਵੇਂ ਮੇਰਾ ਸਬਦੇ ਕੋਈ ਨਿਰਮਲ ਨਾਮ ਬਸੇ ਮਨ ਸੋਏ ਇਸ ਅੱਗ ਮੇ ਸ਼ਬਦ ਕਰਨੀ ਹੈ ਸਾਰ ਬਿਨ ਸਬਦੇ ਹੋਰ ਮੋਹ ਗਵਾਰ ਸਬਦੇ ਨਾਮ ਰੱਖੇ ਔਰ ਧਾਰ ਸਬਦੇ ਗਤਮਤ ਮੋਖ ਦੁਆਰ ਅਵਰ ਨਾਹੀ ਕਰ ਦੇਖਣ ਹਾਰੋ ਸੱਚ ਆਪ ਅਨੂਪ ਪਾਰੋ ਰਾਮ ਨਾਮ ਉੱਤਮ ਗਤ ਹੋਏ ਨਾਨਕ ਕੋ ਜਲਹੇ ਜਨ ਕੋਏ ਪ੍ਰਭਾਤੀ ਮਹੱਲਾ ਪਹਿਲਾ
माया मोहे जगल जग छाया, कामन देख कामल पाया, सुत कंचन से हेत बधाया, सब कुछ अपना एक राम पराया। ऐसा जाप जपो जप माले, दुख सुख पर हर भक्त निराले, राहो गुण धान तेरा तन पाया, साच शब्द तुझ महे समाया, आवा गौण तो जा पर चाया, सही भक्त जिन सच चलाया, ज्ञान ध्यान नर हर निर्वाणी, बिन सतगुर भेटे को न जाने, सगल सरोवर जो तस्माणी, आनंद रूप बिटो करवाणी, पाहु भक्त गुरमत्ति पाए, हुमे बिचो शब्द जलाए, तावत राखे ठाकर आए, सच्चा नाम मन बसाए, विस्म विनोद रहे परमादे, गुरमत मान्या एक लेव लागे, देखन वारे जल में आगे, सो बुझे होवे बडभागे, सतगुर सेवे परम चकाए, अंधन जागे सच लिव लाए, एको जाने अवर न कोए, सुख दाता सेवे निर्मल होए, सेवा सुरत शब्द विचार, जप तप संजम हो में मारा, जीवन मुक्त जा शब्द सुनाए, सच्ची रहत सच्चा सुख पाए, सुख दाता दुख मेटन हारा, अवर न सोजस बीजी कारा, तन मन तन हर आगे राख्या, नानक कहे मारस चाख्या, प्रभाती महला पहला, निबली कर्म पे अंगम पाटी, रेचक पूरक कुंभ करे, बिन सतगुर किश सोझी नाही, परमे भूला डूब मरे, अंधा भरिया पर पर तोबे, अंतर के मल कदे ना लहे, ना बिना फोटक सब कर्मा, ज्यो बाजी कर परम पुले, खटकर्म नाम निरंजन सोये, तू गुण दा तू गुण सागर अबगण मोही राम, माया तंदा तावनी, दुर्मत कार विकार, मूर्ख अपगण आईंदा, भूजन सके कारा, मनसा माया मोणी, मनमुख बोल कुवार, मजन झूठा चंडाल का, पोकट चार सिंगारा, झूठी मन की मत है, करनी बाद विवाद, झूठे विच करन है, खसमन पावे सादा, बिनावे होर कमावना, फिका वै साद, दुष्टि सबब गुचिए, बिख बाती जीवन बादा, ए परम भूले मरो न कोए, सतगुर सेव सदा सुखोए, बिन सतगुर मुत किने न पाए, आवे जाए मरे मर जाए, एहो शरीर है त्रै गुण तात, इसनु व्यापे सुख संताप, सो सेवो जिस माई ना बाप, विचों चुके तृष्णा आप, जय जय देखा तै तै सोए, बिन सतगुर पेटे मुक्त ना होए, हृदय सचे करनी सार, होर सब पखंड पूज कुवार, दुबदा चुके ता शब्द पछाण, कर बाहर एको कर जान, एह मत शब्द है सार, बिच दुबदा माथे पवै चारा, करनी कीरत गुरमत सार, संत सभा गुण ज्ञान विचार, मन मारे जीवित मर जान, नानक नदरी नदर पछाण, प्रभाते महला पहला, दखनी गोतम तपा हिलिया, स्त्री तिस देख इंद्र लपाया, सहज शरीर चैन पग होए, ता मन पचो ताया, कोई जान न भूले पाई, सो भूले जिसे आप पलाए, बुझे जिसे बजाई राव, तिन हरी चंद प्रीतमी पतराजे, कागद की मन पाई, अगुण जाने ता पुन करे, क्यों क्यों निखास बिकाए, करो अंडाई धरती मांगी, बावन करो अंडाई धरती मांगी, बावन रूप बहाने, क्यों प्याल जाए क्यों छलिए, जेवल रूप पछाने, राजा जनवेजा दे मते, बर्ज ब्यास पढ़ाया, तिन करटा जग अठारे काए, कीर्तन चले चलाया, गणत न गणी हुक्म पछाणा, बोले पाए सपाए, जो कुछ बाते तुझे सलाए, सब तेरी बड़ियाई, गुरमुख अल्पत लेप कदे न लागे, सदा रहे सरनाए, मनमुख मुग्ध आगे चेते नाए, दुख लागे पछताए, आपे करे कराए करता, जिने रचना रचिए, हर विमान न जाए जियो, विमाने पै पचिए, भूलन बिच गया सब कोई, करता आपन भूले, नानक सच नाम निस्तारा, को गुर प्रसाद कुले, प्रभाती महला पहला, आकना सुनना नाम आधार, तंदा छुटक गया बेकार, जिव मनमुख दूजे पत कोई, बिन आवे मैं अवर न कोई, सुन मन अंधे मूर्ख गवार, आवत जात लाज नहीं लागे, बिन गुर डूबे बारो बार राम, इस मन माया मोहे बिनास, तुर हुक्म देखिया ता कहिए कास, गुरमुख मेला चीने कोई, नाम बिहूणा मुक्त न होई, परम परम डोले लख चरासे, बिन गुर बुझे जमके फासे, ए मनुआ किन किन उभ प्याल, गुरमुख झूठे नाम समाल, आपे सदे ढिल न होए, शब्द मरे सहला जीवे सोए,
ਬਿਨ ਗੁਰ ਸੋਜੀ ਕਿਸੇ ਨਾ ਹੋਏ, ਆਪੇ ਕਰੇ ਕਰਾਵੇ ਸੋਏਗ, ਝਗੜ ਚਗਾਵੇ ਹਰ ਗੁਣ ਗਾਵੇ, ਪੂਰਾ ਸਤਿਗੁਰ ਸਹਿਜ ਸਮਾਵੇ, ਇਹ ਮਨ ਡੋਲਤ ਤੋ ਠਹਿਰਾਵੇ, ਸਚ ਕਰਨੀ ਕਰ ਕਾਰ ਕਮਾਵੇ, ਅੰਤਰ ਝੂਠਾ ਕਿਉਂ ਸੁਚ ਹੋਏ, ਸਬਦੀ ਧੋਵੇ ਵਿਰਲਾ ਕੋਏ, ਗੁਰਮੁਖ ਹੋਈ ਸੱਚ ਕਮਾਵੇ, ਆਵਣ ਜਾਣਾ ਠਾਕਰ ਆਵੇ, ਪਉ ਖਾਣਾ ਪੀਣਾ ਸੁਖਸਾਰ, ਹਰ ਜਨ ਸੰਗਤ ਪਾਵੇ ਪਾਰ, ਸੱਚ ਬੋਲੇ ਬੁਲਾਵੇ ਪਿਆਰ, ਗੁਰ ਕਾ ਸ਼ਬਦ ਕਰਨੀ ਹੈ ਸਾਰ, ਹਰ ਸਕਰਮ ਧਰਮ ਪਤ ਪੂਜਾ, ਕਾਮ ਕ੍ਰੋਧ ਅਗਨੀ ਮੈਂ ਪੂਜਾ, ਹਰ ਰਸ ਚਾਕਿਆ ਤੋ ਮਨ ਭੀਜਾ, ਪਨਵਤ ਨਾਨਕ ਅਵਰਨਾ ਦੂਜਾ, ਪ੍ਰਭਾਤੀ ਮਹੱਲਾ ਪਹਿਲਾ, ਰਾਮ ਨਾਮ ਜਪ ਅੰਤਰ ਪੂਜਾ, ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ, ਜਾ ਏਕੋ ਰਬ ਰਿਆ ਸਭ ਠਾਈ, ਅਵਰ ਨਦੀਸੇ ਕਿਸ ਪੂਜ ਚੜਾਈ, ਰਾਉ ਮਨ ਤਨ ਆਗੇ ਜੀੜਾ ਤੁਧ ਪਾਸ, ਜਿਉ ਪਾਵੇ ਤਿਉ ਰਖੋ ਅਰਦਾਸ, ਸਚੇ ਬਾਰਸ ਹਰ ਰਸ ਨਰਸਾਏ, ਗੁਰਮਤਿ ਝੂਠਿ ਪ੍ਰਭ ਸਰਨਾਏ, ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਬਡਾਈ ਸਿਰ ਕਰਮਾ ਕੀਏ, ਸਤਿਗੁਰ ਕੇ ਵਸ ਚਾਰ ਪਦਾਰਥ, ਤੀਨ ਸਮਾਏ ਇਕ ਕਿਰਤਾਰਥ, ਸਤਿਗੁਰ ਦੇ ਨਾਮ ਬਡਾਏ ਵਾਹਿਗੁਰੂ, ਸਤਿਗੁਰ ਦੇ ਦੀਏ ਮੁਕਤ ਤੇ ਆਨਾ, ਹਰ ਪਦ ਚੀਨ ਪਏ ਪਰਦਾਨਾ, ਮਨ ਤਨ ਸੀਤਲ ਗੁਰਬੂਝ ਬਜਾਏ, ਪ੍ਰਭ ਨਿਵਾਜੇ ਕਿਨ ਕੀਮਤ ਪਾਏ, ਕੋ ਨਾਨਕ ਗੁਰਬੂਝ ਬਜਾਏ, ਨਾਮ ਬਿਨਾ ਗਤ ਕਿਨੇ ਨ ਪਾਏ, ਪ੍ਰਭਾਤੇ ਮਹੱਲਾ ਪਹਿਲਾ, ਇਕ ਧੁਰ ਬਖਸ਼ ਲਏ ਗੁਰਪੂਰੇ, ਸੱਚੀ ਬਣਤ ਬਣਾਏ, ਹਰ ਰੰਗ ਰਾਤੇ ਸਦਾ ਰੰਗ ਸਾਚਾ, ਦੁਖ ਬਿਸਰੇ ਪਤ ਪਾਏ, ਝੂਠੀ ਦੁਰਮਤ ਕੀ ਚਤਰਾਏ, ਬਿਨਸ ਦੁਆਰ ਨ ਲਾਗੇ ਕਾਈ, ਰਾਉ ਮਨਮੁਖ ਕੋ ਦੁਖ ਦਰਦ ਵਿਆਪਸ, ਮਨਮੁਖ ਦੁਖ ਨ ਜਾਏ, ਦੁਖ ਸੁਖ ਦੁਖ ਦਾਤਾ ਗੁਰਮੁਖ ਜਾਤਾ, ਮੇਲ ਲਏ ਸਰਨਾਏ, ਮਨਮੁਖ ਤੇ ਅਬ ਭਗਤ ਨ ਓਬਸ, ਉਮੇ ਪਚੇ ਦਿਵਾਨੇ, ਇਹ ਮਨੁਆ ਕਿਨੇ ਉਭ ਪਿਆਲੇ, ਜਬ ਲਗ ਸ਼ਬਦ ਨ ਜਾਣੇ, ਭੁੱਖ ਪਿਆਸਾ ਜਗ ਪਿਆ, ਤ੍ਰਿਪਤ ਨਹੀਂ ਬਿਨ ਸਤਿਗੁਰ ਪਾਏ, ਸਹਿਜੇ ਸਹਿਜ ਮਿਲੇ ਸੁਖ ਪਾਈਏ, ਦਰਗਹਿ ਪੈਦਾ ਜਾਏ, ਦਰਗੇ ਦਾਨਾ ਬੀਨਾ ਏਕ ਆਪੇ, ਨਿਰਮਲ ਗੁਰ ਕੀ ਬਾਣੀ, ਆਪੇ ਸੁਰਤਾ ਸੱਚ ਵਿਚਾਰਸ, ਆਪੇ ਬੁਝੇ ਪਦ ਨਿਰਵਾਣੀ, ਜਲ ਤਰੰਗ ਅਗਨੀ ਪਵਨੇ ਪੁੰਨ, ਤ੍ਰੈ ਮਿਰ ਜਗਤ ਪਾਇਆ, ਐਸਾ ਬਲ ਛਲ ਤਿੰਨ ਕੋ ਦੀਆ, ਹੁਕਮੀ ਠਾਕਰ ਆਇਆ, ਐਸੇ ਜਨ ਬਿਰਲੇ ਜਗ ਅੰਦਰ, ਪਰਖ ਖਜਾਨੇ ਪਾਇਆ, ਜਾਤ ਵਰਨ ਤੇ ਪਏ ਅਤੀਤਾ, ਮਮਤਾ ਲੋਭ ਚਕਾਇਆ, ਨਾਮ ਰਤੇ ਤੀਰਥ ਸੇ ਨਿਰਮਲ, ਦੁਖੋਂ ਮੇ ਮੈਲ ਚੁਕਾਇਆ, ਨਾਨਕ ਤਿੰਨ ਕੇ ਚਰਨ ਪਖਾਲੇ, ਜਿਨ੍ਹਾਂ ਗੁਰਮੁਖ ਸਾਚਾ ਪਾਇਆ, ਪ੍ਰਭਾਤੇ ਮਹੱਲਾ ਤੀਜਾ, ਵਿਭਾਸ ਇਕੰਕਾਰ ਸਤਿਗੁਰ ਪ੍ਰਸਾਦ, ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਹਰ ਮੰਦਰ ਸਬਦੇ ਖੋਜੀਏ, ਹਰ ਨਾਮੋ ਲਿਓ ਸਮਾਲ, ਮਨ ਮੇਰੇ ਸ਼ਬਦ ਰਪੇ ਰੰਗ ਹੋਏ, ਸੱਚੀ ਭਗਤ ਸੱਚਾ ਹਰ ਮੰਦਰ, ਪ੍ਰਗਟੀ ਸਾਚੀ ਸੋਏ ਰਾਮ, ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਮਨਮੁਖ ਮੂਲ ਨ ਜਾਣਨੀ, ਮਾਨਸ ਹਰ ਮੰਦਰ ਨਾ ਹੋਏ, ਹਰ ਮੰਦਰ ਹਰ ਜੀਉ ਸਾਜਿਆ, ਰੱਖਿਆ ਹੁਕਮ ਸਵਾਰ, ਤੁਰਲੇਖ ਲਿਖਿਆ ਸੁਖ ਮਾਵਣਾ, ਕੋਏ ਨ ਮੇਟਨ ਹਾਰਾ, ਸ਼ਬਦ ਚੇਨ ਸੁਖ ਪਾਇਆ, ਸੱਚੇ ਨਾਏ ਪਿਆਰ, ਹਰ ਮੰਦਰ ਸਬਦੇ ਸੋਹਣਾ, ਕੰਚਨ ਕੋਟਾ ਪਾਰਾ, ਹਰ ਮੰਦਰ ਇਹੋ ਜਗਤ ਹੈ, ਗੁਰਬਿਨ ਘੋਰ ਅੰਧਾਰ, ਦੂਜਾ ਭਾਉ ਕਰ ਪੂਜਦੇ, ਮਨਮੁਖ ਅੰਧ ਗਵਾਰਾ, ਜਿੱਥੇ ਲੇਖਾ ਮੰਗੀਏ, ਤਿੱਥੇ ਦੇਹ ਜਾਤ ਨਾ ਜਾਏ, ਸੱਚ ਰਤੇ ਸੇ ਨਿਉਬਰੇ, ਦੁਖੀਏ ਦੂਜੇ ਪਾਏ, ਹਰ ਮੰਦਰ ਮਹਿ ਨਾਮ ਨਿਦਾਨ ਹੈ।

ਸਾਸਰਨ ਨਾਨਕ ਹਰ ਹਰ ਹਰ ਹਰ ਹਰ ਹਰੀ ਜਪੰਤ ਹੈ ਸਬੰਧ ਤੂੰਗਾ ਅਚੁੱਤ ਗੁਰੂ ਨੂੰ ਪੂਰਨ ਬਹਿਲੂ ਕਿਰਪਾਲਾ ਗਮ ਗਿਰ ਉੱਚਾ ਸਰਬਗਪਾਰਾ ਪ੍ਰਿਤਿਆ ਪ੍ਰੈਮ ਜਿਸ ਰਾਮ ਚਰਨ ਨਾਥ ਨਾਥ ਨਾਨ ਸਰਨ ਮ੍ਰਿਗੀ ਪਖੰਤ ਬਾਧਕ ਪ੍ਰਹਰੇ ਨਾਨ ਲੱਖ ਆਦਿ ਵਹਿ ਆਹੋ ਜਸਰ ਖੇਡ ਗਪਾਲ ਨਾ ਗਰੂਮ ਨਾ ਛੇਦ ਤੇ ਬਹੁ ਯਤਨ ਕਰਤਾ ਬਲਵੰਤ ਕਾਰੀ ਸਵੱਤ ਸੂਰਾ ਚਤੁਰ ਦਿਸਾ ਮਿਖ ਮਥਾਲ ਮਸੰਤ ਉਚੈ ਨੈ ਸਮਰੰਤ ਮਰਨ ਕਦਾ ਚੈ ਹਵੰਤ ਆ ਗਿਆ ਭਗਵਾਨ ਪੁਰਖ ਹੈ ਨਾਨਕੀ ਟੀ ਸਾਸ ਅਕਰ ਫਤਿਹ ਸਾਬਦੰਗ ਰਤੰਗ ਹਿਤਿੰਗ ਮਾਇਆ ਕੀਰਤਨ ਕਲੀ ਕਰਮ ਕਰੁ ਤਿਆ ਅਟਲਤਾ ਤ੍ਰਗ ਭਰਮੋ ਭਗਵਾਨ ਰੋ ਸਰਬਤ ਥਾਨੂ ਦ੍ਰਿਸ਼ਟ ਤੂੰ ਮੋਹ ਦਰਸ਼ਨ ਸੰਤ ਸਾਧ ਸਰਸਨਾ ਹਰ ਹਰ ਹਰ ਹਰੇ ਨਾਨਕ ਪ੍ਰੈਮ ਜਾਪ ਜਪਨ ਘਟੰਤ ਰੂਪੰ ਘਟੰਤੀ ਘਟੰਤ ਰਭ ਸਸੀ ਨਖੇਤਰ ਗਗਨ ਘਟੰਤ ਬਸਦਾ ਗਰ ਤਰ ਸਖੰਡੰ ਘਟੰਤ ਲਲ ਸੁਤ ਪ੍ਰਾਤ ਕੀਰਤਨ ਘਟੰਤ ਕਣਕ ਮਾਲਕ ਮਾਇਆ ਸਵਰੂਪ ਨੈ ਘਟੰਤ ਕੇਵਲ ਗੋਪਾਲ ਅਚੁੱਤ ਅਸਰੰਗ ਨਾਨਕ ਸਾਧ ਜਨ ਨੈ ਬਲੰਬ ਧਰਮ ਬਲੰਬ ਪਾਪੰ ਰਤ ਤਜ ਨਾਮ ਤਲ ਜੰਤ ਲੋਭ ਸਰਨ ਸੰਤੰ ਕਿਰਪਕ ਨਾਸੰ ਪ੍ਰਾਪਤੰ ਧਰਮ ਲਖਣ ਨਾਨਕ ਜੇ ਸੋ ਪ੍ਰਸੰਨ ਮਾਧਵੈ ਮ੍ਰਿਤ ਮੋਹ ਲਪ ਬੁੱਧੰ ਰਚੰਤ ਬਲਤਬ ਸਾਹੰ ਜੌਬਨ ਬਹਿਕਰਮ ਕਨਕ ਕੁੰਡਲੈ ਵਿਚਿਤ੍ਰ ਮੰਦਿਰ ਸਬੰਤ ਵਸ ਅਚੰਤ ਮਾਇਆ ਵਿਆਪਤੰ ਇਹ ਚੌਥ ਸਰਨ ਸੰਤ ਨਾਨਕ ਭੂ ਭਗਵਾਨ ਏ ਨਮ ਹੈ ਜਨਮਗਤਾ ਮਰਨ ਹਰ ਸਿੰਘਤਾ ਸੋਗ ਭੋਗਤਾ ਰੋਗ ਉੱਚਤ ਨੀਚੰਗ ਮੰਦਾਰਨਾ ਸੰਭੂ ਚੰਗ ਰਾਜਗਤਾ ਮਾਲਿਕ ਅਮਾਲਿਕ ਦਹੀਨ ਪਰਵਰਤ ਮਾਰਗ ਵਰਤਾਂਤ ਨਾਸਨ ਗੋਬਿੰਦ ਭਜਨ ਸਾਧ ਸਿੰਘ ਸਰੰਗ ਨਾਨਕ ਭਗਵੰਤ ਭਜਨਾਸਨ ਕਿਰਪੰਤ ਹਰਿੰਗ ਮਤ ਤਤ ਗਿਆਨ ਬਖਸੀਤ ਬੁਧਾ ਕੁਸਲ ਥਾਨ ਸੰਤ ਖਿੰਗ ਨਾ ਤਿਆਗ ਮਾਨ ਸਿਲੰਤਰ ਜਗ ਦ੍ਰਿੜ ਸੰਤ ਗਿਆਨ ਅਰਹੰਤ ਜਨਮ ਹਰ ਦਰਸਨਾ ਪ੍ਰਦਰਸ ਲੀਲਾ ਜੰਤ ਨਾਨਕ ਸਾਹਿਬ ਦੀਨਾ ਖਾਂ ਦੇ ਵੇਦਾ ਗ੍ਰੰਥ ਗੁਨੀਆ ਸਣਦ ਬਾਲਾ ਗੋਬਿੰਦ ਗੁਰਕਾਰਾ ਰਥ ਸਵਿਦਿਆ ਹਰ ਕਿਰਪਾਲਾ ਨਾਮਦਾਰ ਚੰਦ ਨਾਮ ਦੈਨ ਹਰ ਗਰੂ ਬਾਲਾ ਨਾ ਚਿੰਤਾ ਮਾਤ ਵਿਤ ਪ੍ਰਾਤਨ ਚਿੰਤਾ ਕੁਛ ਲੋਕ ਕਰਨਾ ਚਿੰਤਾ ਮਨਤਾ ਸੁਮੀਤਾ ਪ੍ਰਵਿਤ ਮਾਇਆ ਸਨਮੰਦਨ ਹੈ ਦਿਆਲ ਇੱਕ ਭਗਵਾਨ ਪੁਰਖ ਹੈ ਨਾਮ ਸਾਹਿਬ ਜੀਵਿਤ ਪਾਲਕ ਹੈ ਨਿਤ ਵਿਤੰਗ ਨਿਤ ਚੇਤੰਗ ਨਿਤ ਆਸਾ ਗੋਬਿੰਦ ਪ੍ਰਕਾਰੰਗ ਨਿਤ ਹੇਤੰਗ ਅਹੰਗ ਬਦੰਗ ਭਰਮ ਮਾਇਆ ਮਲੰਗ ਵਕਾਰੰਗ ਪ੍ਰੰਤ ਜੋ ਨਾ ਨੇਕ ਜਠ ਰਾਗਰ ਨੈ ਸਿਮਰੰਤ ਮਲੀਨ ਬੁੱਧ ਹੂੰ ਏ ਗੋਬਿੰਦ ਕਰਤ ਮਾਇਆ ਕ ਨਾਨਕ ਪਤਿਤ ਉਧਾਰਨ ਸਾਧ ਸੰਗ ਮੈਂ ਹੈ ਗ੍ਰੰਥ ਪਰ ਪਤਿਤ ਪਤਾਲ ਜਲੰਤ ਜੇ ਦੀਪਕ ਸੰਤ ਰੈ ਰਬਹੰਤ ਅਗਾਹ ਤੂੰ ਤਰੰਗ ਦੁਖੰਤ ਗ੍ਰਹਿ ਚਿੰਤਾ ਜਨਮ ਜਨਮ ਮਨ ਨਾਨਕ ਸਾਧ ਨੀਨਾ ਸਿੱਧ ਦੇ ਨਾ ਅਸਥਮ ਸਾਬਤ ਸਾਸ ਵਜਰੈ ਕੋਰ ਦੁਖਿੰਗ ਅਨਹਤਿੰਗ ਜਨ ਦ੍ਰਿਦਿਨ ਮਹਾਂਪਿਆਦਮ ਟੰਤ ਸਗਲਮ ਸਿਮਰੰਤ ਹਰ ਨਾਮ ਨਾਨਕ ਜੈਸੀ ਪਾਵਕ ਕਾਸ਼ਟ ਭਸਮ ਕ੍ਰੋਧ ਅੰਧਕਾਰ ਸਿਮਰੰਤ ਪ੍ਰਕਾਸ਼ ਗੁਣ ਮੰਤ ਅਗ ਖੰਡਨ ਕਰਮ ਕਰਤ ਮਹਾਂ ਨਿਰਮਲੈ ਜਨਮ ਮਰਨ ਰਹੰਤ ਸਰੋਤ ਸੁਖ ਸਮੂਹ ਅਮੋਗ ਦਰਸ਼ਨ ਸਰਨ ਯੋਗ ਸੰਤ ਪ੍ਰੈ ਨਾਨਕ ਸੋ ਭਗਵਾਨ ਖੇਮ ਕਰੋਤ ਪਾਸ਼ ਕਰੋਤ ਅਗਰੀ ਅਗਰੀਨ ਵਹਿ ਨਿਰਾਸ ਅਸਪੂਰਨ ਨਿਰਤਨ ਪਹਿਲ ਧਨਵੰਤ ਰੂਹੀ ਖੰਡਨ ਭਗਤ ਭਗਦਾਨ ਰਾਮ ਨਾਮ ਗੁਣ ਕੀਰਤਨ ਪਾਪਰ ਪੁਰਖ ਪਦਾ ਤਾਰ ਨਾਨਕ ਨੂੰ ਸੇਵਾ ਕੇ ਨ ਲੱਭ ਤੇ ਅਤਰੁਨ ਅਤਰਨੁੰਗ ਤਰੁ ਧਾਰਨ ਨਿਰਧਨ ਧਨ ਧਨ ਨਾਮ ਨਰ ਹਰੇ ਰਾਸ ਨਾਥੇ ਗੋਬਿੰਦ ਬਲ ਗੋਬਿੰਦ ਬਲ ਹੀ ਬਲ ਕੇ ਸਵੈ ਸਰਬ ਦਿਆਲੋਚ ਦੀਨ ਬਾਂਤ ਬਿੰਦ ਮੋਦਰ ਹੈ ਸਰਬਗ ਪੂਰਵ ਪੁਰਖ ਭਗਵਾਨ ਭਗਤ ਬਸ਼ਲ ਕਰਨਾ ਮੈ ਘੱਟ ਘੱਟ ਬਸੰਤ ਵਾਸ ਦੇਵ ਹੈ ਪਾਪਰ ਪਰਮੇਸ਼ਰ ਹੈ ਚੰਦ ਨਾਨਕ ਕਿਰਪਾਲ ਪ੍ਰਸਾਦ ਨੈ ਬਿਸਰੰਤ ਹੈ ਬਿਸਰੰਤ ਨਾਰਾਇਣ ਹੈ ਨੈ ਸਮਰਥਕ ਨੈ ਸੇਵਕ ਨੈ ਪ੍ਰੀਤ ਪਰਮ ਪ੍ਰਗੋਤ ਪ੍ਰਸਾਦ ਸਮਰਤੇ ਨਾਮ ਨਾਨਕ ਕਿਰਪਾਲ ਹਰ ਹਰ ਗੁਰੂ ਭਰਨ ਪੋਖਣ ਕਰੰਤ ਜੀਆ ਬਿਸਰਾਮ ਸਾਧਨ ਦੇਵੰਤ ਦਾਨ ਸਿਰਜੰਤ ਰਤਨ ਜਨਮ ਚਾਤਰ ਚੇਤਨ ਹੈ ਪ੍ਰਤੰਤ ਸੁਖ ਆਨੰਦ ਪ੍ਰਸਾਦ ਹੈ ਸਮਰੰਤ ਨਾਨਕ ਹਰ ਹਰ ਹਰੇ ਅਨਿਤ ਰਚਨਾ ਸਰਮ ਨਿਰਮੋਹਤੇ ਦਾਨਕ ਪਰਾ ਪੁਰਵੇਣ ਭਜੰਤੇ ਮਹੀਪਤੇ ਵਿਪਰੀਤ ਬਦਗ ਮਾਤ ਲੋਕ ਨਾ ਚਿਰ ਕਲ ਭੋਗਤੇ ਬ੍ਰਿਤਾ ਅਨਗ ਰੰਗ ਬਿੰਦੇ ਜਸ ਸਿਮਰਨ ਦੰਤ ਰਹਿ ਆਰੋਗੰ ਮਹਾਰੋਗੰ ਵਿਸਮ੍ਰਿਤੇ ਕਰਨਾ ਮੈਂ
ਰਮਣ ਕੇਵਲ ਕੀਰਤ ਨੂੰ ਸੁਧਰਮ ਦੇਹ ਧਾਰਨ ਨਾਮ ਨਾਰਾਇਣ ਨਾਨਕ ਤੰਗ ਸੰਤ ਨ ਤ੍ਰਿਪਤੇ ਸਹਿਣ ਸੀਰ ਸੰਤੰਗ ਸਮ ਮਿਤਰਸ ਦਰਜੁੜੈ ਨਾਨਕ ਭੋਜਨ ਅਨੁਕ ਨਿੰਦਕ ਆਵਦ ਹੋਏ ਉਪਤਸ਼ਤੇ ਤ੍ਰਿਸਕਾਰ ਨਾ ਪਵੰਤ ਨਾ ਪਵੰਤ ਮਾਨ ਭੰਗਣੈ ਸੋਭਾਹੀਨ ਨਾ ਪਵੰਤ ਨਾ ਪਵੰਤ ਸੰਸਾਰ ਦੁੱਖ ਨੈ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਨਾਨਕ ਸੇ ਪ੍ਰਾਣੀ ਸੁਖ ਵਾਸਨੈ ਸਹਿਣਾ ਸਾਸ ਮੂਹ ਸੂਰ ਅਜਿਤੰਗ ਸਨਾਹੰਗ ਤਨ ਨਿਰਮਿਤ ਨਿਮਰਤਾ ਆਪਦੈ ਗੁਣ ਗੋਬਿੰਦ ਰਮਨ ਉਟ ਗੁਰ ਸਾਬਤ ਕਰ ਬੁਣੈ ਉਂਟ ਦੇ ਅਸਭ ਰਥ ਨਾਗ ਬੁਜੰਤੇ ਪ੍ਰਭ ਮਾਰਗੈ ਵਿਚਰਤੇ ਨਿਰਭੰਗ ਸਤਿਰ ਸੈਨਾ ਧਿਆਨਤੇ ਗੋਪਾਲ ਕੀਰਤਨ ਜਿਥਦੇ ਵਿਸਾਰ ਨਾਗ ਵਸਨ ਕ੍ਰੋਧ ਪੰਜ ਤਸਕਰੈ ਮ੍ਰਗਤ ਸਨੰਗ ਨਰਮ ਲਗ ਦੁਰਮਸ਼ਾਇਆ ਰਚ ਦੁਰਮਤਹਿ ਤੱਤੇ ਕੁਟੰਬ ਮੋਹ ਮਿਥਿਆ ਸਿਮਰੰਤ ਨਾਗ ਰਾਮ ਨਾਮ ਨਾਮੈ ਨੱਚ ਵਿਦਿਆ ਨਿਧਾਨ ਨਗਮ ਨੱਚ ਗੁਣ ਨਾਮ ਕੀਰਤਨ ਹੈ ਨੱਚ ਰਾਗ ਰਤਨ ਕੰਠ ਨਹਿ ਚਾਚਰ ਚਤਰ ਚਾਤਰ ਹੈ ਭਾਗ ਵਿਦਮ ਲੁਬਦਮ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ ਕੰਠ ਰਮਣੀ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਨੀ ਜਿਹੀ ਭਣ ਭਣ ਜੋ ਤਮ ਸਲੋਕ ਉਦਰਮ ਨਾਇਨ ਨੰਦਨੀ ਗੁਰਮੰਤਰ ਸਹੀਣ ਜੋ ਪ੍ਰਾਣੀ ਤ੍ਰਿਗੰਤ ਜਨ ਪ੍ਰਸਨ ਕੁਕੜੈ ਸੁਕੜੈ ਗਰਭੈ ਕਾਕੈ ਸੁਪਨੇ ਤੁਲਖਲਾਏ ਨਾਰਬਿੰਦ ਭਜਨ ਦੇਵ ਨਾਮ ਧਾਰਨ ਕੀਰਤਨ ਸਾਧ ਸਿੰਘ ਨਾਨਕ ਨਹਿ ਦ੍ਰਿਸ਼ਟਾਂਤ ਜਮਦੂਤ ਨਹਿ ਨੱਚ ਦਲਭੰਗ ਧਨੰਗ ਰੂਪੰਗ ਨੱਚ ਦਲਭੰਗ ਸਵਰਗ ਰਾਜ ਨੈ ਨੱਚ ਦਲਭੰਗ ਭੋਜਨੰਗ ਬਿਜਨੰਗ ਨੱਚ ਦਲਭੰਗ ਸਵਸ ਅਮਰੈ ਨੱਚ ਦਲਭੰਗ ਸੋਤੋ ਮਿੱਤਰ ਭਰਾਂਤ ਬਾਂਧਵ ਨੱਚ ਦਲਭੰਗ ਬਣਤਾ ਬਲਾਸੈ ਨੱਚ ਦਲਭੰਗ ਵਿਦਿਆ ਪਰਮੀਣੰਗ ਨੱਚ ਦਲਭੰਗ ਚਾਤੁਰ ਚਾਚਲੈ ਦਲਭੰਗ ਏਕ ਭਗਵਾਨ ਨਾਮ ਨਾਨਕ ਲਭਧੰਗ ਸਾਸੰ ਕਿਰਪਾ ਪ੍ਰਭੰਗ ਜਾਤਕ ਅਤੇ ਤੱਤੇ ਦ੍ਰਿਸ਼ਟੰਗ ਸਵਰਗ ਮਰਤ ਪਿਆਲ ਲੋਕ ਹੈ ਸਰਬੱਤਰ ਗੋਬਿੰਦੇ ਨਾਨਕ ਲੇਸ਼ੇ ਪਿਰਾਂ ਲੈ ਪੈਤੇ ਵਿਖਿਆ ਭਿਆਂਤੂ ਅੰਮ੍ਰਿਤੰਗ ਦੁਰੁਸ਼ਟਾ ਸਾਖਾ ਸਵਜਨੈ ਦੁਖੇ ਭਿਆਂਤ ਸੁਖੰਗ ਪੈ ਪੀਤੰਗ ਤੈ ਨਿਰ ਪਵੈ ਥਾਨ ਬਿਹੂਨ ਬਿਸਰਾਮ ਨਾਮ ਨਾਨਕ ਕਿਰਪਾਲ ਹਰ ਹਰ ਗੁਰੇ ਸਰਬਸੀਲ ਮਮ ਸੀਲ ਸਰਬ ਪਾਪ ਮਮ ਪਾਪਨ ਹੈ ਸਰਬ ਕਰਤਾ ਮਮ ਕਰਤਾ ਨਾਨਕ ਲੇਸ਼ੇ ਪਿਰਾਂ ਲੈ ਪੈਤੇ ਨੈ ਸੀਤਲ ਚੰਦਰ ਦੇਵੈ ਨਾ ਸੀਤਲਿੰਗ ਬਾਬਲ ਚੰਦਨ ਨਾ ਸੀਤਿੰਗ ਸੀਤਲ ਤੇਣ ਨਾਨਕ ਸੀਤਲਿੰਗ ਸਾਧ ਸਵਜਨੈ ਮੰਤਰਕ ਰਾਮ ਰਾਮ ਨਾਮ ਧਿਆਨ ਲਿੰਗ ਸਰਬਤਰ ਪੂਰਨ ਗਿਆਨਿੰਗ ਸਾਮ ਦੁੱਖ ਸੁੱਖ ਜੁਗਤ ਨਿਰਮਲ ਨਿਰਵੈਣ ਦਿਆਲਿੰਗ ਸਰਬਤਰ ਜੀ ਪੰਜ ਦੁੱਖ ਵਿਵਿਤ ਤੇ ਭੋਜਨ ਗੋਪਾਲ ਕੀਰਤਨ ਅਕ ਮਾਇਆ ਜਲ ਕਮ ਰਹਿਤ ਤੇ ਉਪਦੇਸ਼ ਨੇ ਸਾਮ ਮਿੱਤਰ ਸਤਰੇ ਭਗਵੰਤ ਭਗਵਤ ਭਾਵਨੀ ਪਰ ਨਿੰਦਾ ਨੈ ਸਰੋਤ ਸਰਵ ਆਪ ਤਿਆਗ ਰਿੜਕੈ ਘਟ ਲਖਣ ਪੂਰਨ ਪੁਰਖ ਨਾਨਕ ਨਾਮ ਸਾਸ ਵਜਨੈ ਅਜਾ ਭੁਗੰਤ ਕੰਦ ਮੂਲੰ ਬਸੰਤੇ ਸਮੀਪ ਕਿਹਰੈ ਤਤਰਗਤੇ ਸੰਸਾਰੈ ਨਾਨਕ ਸੋਗ ਹਰ ਕੇ ਵਿਆਪਤੇ ਚਲੰਗ ਛਿਦਰੰਗ ਕੋਟ ਬਿਗਨੰਗ ਅਪਰਾਧੰਗ ਕੇਲ ਬਿਖ ਮਲੰਗ ਭਰਮ ਮੋਹੰਗ ਮਾਲ ਪਮਲੰਗ ਮਦੰਗ ਮਾਇਆ ਵਿਆਪਤੰਗ ਮਿੱਤਰ ਜਨਪੁਰ ਮੰਤ ਨਰਕ ਅਨਕ ਪਾਵਨ ਸਿੱਧ ਤੇ ਨਿਰਮਲ ਸਾਧ ਸੰਗ ਜਪੰਤ ਨਾਨਕ ਭਾਲ ਨਾਮ ਰਮੰਤ ਗੁਣ ਗੋਬਿੰਦ ਨਿਤ ਪ੍ਰਤਰੈ ਤਰਨ ਸਰਨ ਸਵਾਮੀ ਰਮਨਸ਼ੀਲ ਪਰਮੇਸ਼ਰ ਹੈ ਕਰਨਕਾਲ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਰਾਸ ਆਸ ਕਰਨ ਸਗਲ ਆਸ ਆਲ ਆਲ ਹੈ ਗੁਣਦਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ ਦੁਰਗੰਮ ਸਥਾਨ ਸਗਮ ਮਹਾ ਦੁਖ ਸਰਬ ਸੁਖਣੈ ਨਿਰਵਚਨ ਭੇਦ ਪਰਮ ਸਾਖਤ ਪਿਸ਼ਨ ਤੈ ਸੁਖਜਨੈ ਅਸੰਗ ਸੋਗ ਹਰ ਕਿਉਂ ਪੈ ਖੀਨ ਤੈ ਨਿਰ ਪਵੈ ਅਠਵੀਆਂ ਮਹਾਨਗਰ ਵਾਸੰਗ ਧਰਮ ਲਖਣ ਪ੍ਰਭ ਮਾ ਸੰਗ ਰਾਮ ਰਾਮ ਰਮਣੰਗ ਸਰਨ ਨਾਨਕ ਹਰ ਹਰ ਅਡਿਆਲ ਚਰਨੰਗ ਹੇ ਅਜੈ ਤਸੂ ਸੰਗਰਾਮ ਮਤ ਬਲਨਾ ਬਹੁਮਰਦ ਨੈ ਗਣ ਗੰਧਰਵ ਦੀਪ ਮਨੁੱਖ ਪਸ ਪੰਕੀ ਮੋਹਨੈ ਹਰ ਕਰਨ ਹਰ ਨਮਸਕਾਰ ਸਰਨ ਨਾਨਕ ਜਗਦੀਸ ਰਹਿ ਹੇ ਕਾਮ ਨਰਕ ਬਿਸਰਾਮ ਵਾਜੂਨੀ ਭ੍ਰਮਣ ਚਿਤ ਹਰਨ ਤ੍ਰੈ ਲੋਕ ਗਮੰਗ ਜਪਤ ਵਸੀਲ ਵਧਾਰਨ ਹੈ ਅਲਪ ਸੁਖ ਵਿਥ ਚਾਚਲੂ ਚਿ ਸਮਾਵਣ ਤਬ ਭੈ ਬੂਚਿਤ ਸਾਸੰਗ ਨੂਟ ਨਾਨਕ ਨਾਰਾਇਣ ਹੇ ਕਾਲਮੂਲ ਕ੍ਰੋਧ ਗਜੰਤ ਕਰਨ ਨਾਨਾ ਪ੍ਰਜਤੇ ਵਿਖੇ ਅੰਤ ਜੀਵੰ ਵਸੰ ਕ੍ਰੋਤ ਨਿਰਤਿੰਗ ਕ੍ਰੋਤ ਜਥਾ ਅੰਮ੍ਰਿਤ ਹੈ
ਅਣਕ ਸਾਧ ਸੰਤਾਂ ਤੁਜੂੰ ਦੇਵਤਾ ਤਪ ਸੰਗੇ ਆਦਾ ਮੰਗਲਾ ਰਹੀ ਦੀਨ ਦੁੱਖ ਪੰਜੇ ਦਿਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋਤ ਹੈ ਹਿਲੋ ਬਾਲਾ ਪ੍ਰਸਾਂਗ ਸੁਨ ਮੋਰ ਨਾਨਕ ਲਹਿਰੀ ਕਲੋਰਤੇ ਤਵੰਤ ਜੀ ਅੰਬੋ ਪ੍ਰਕਾਰ ਅਣਕ ਭਾਂਤ ਬਹੁ ਡੋਲਤੇ ਨਚ ਮਿੱਤਰ ਨਚ ਇਸ਼ਟ ਨਚ ਬਾਂਧ ਨਚ ਮਾਤ ਪਿਤਾ ਤਬ ਲੱਜਿਆ ਕਰਨ ਕ੍ਰੋਧ ਅਖਾਦ ਅਖਾਦ ਜੰਗ ਸਾਜ ਸਮਝਿਆ ਤ੍ਰਾਹੇ ਤ੍ਰਾਏ ਸਨ ਸੁਆਮੀ ਵਿਆਹੁਤ ਨਾਨਕ ਹਰ ਨਰ ਹਰੇ ਹੀ ਜਨਮ ਮਨ ਮੂਲ ਅਹੰਕਾਰ ਪਾਤਮਾ ਮਿਤਰੰਗ ਤਜੰਤ ਸਤਰੰਗ ਦ੍ਰਿੜਨੰਤ ਨਕਮਾਇਆ ਵਸੀਰਨ ਆਵੰਤ ਜਵੰਤ ਥਕੰਤ ਜੀਆਂ ਦੁੱਖ ਸੁੱਖ ਬਹੁ ਭੋਗਣ ਭਰਮ ਭਿਆਨ ਉਦਿਆਨ ਰਮਨ ਮਹਾ ਬਿਕਟਾ ਸਾਧ ਰੋਗਣ ਵੈਦਿਕ ਪਾਵਰਮ ਪਰਮੇਸ਼ਵਰ ਰਾਧ ਨਾਨਕ ਹਰ ਹਰ ਹਰੇ ਹੇ ਪ੍ਰਾਣ ਨਾਥ ਗੋਬਿੰਦੇ ਹੇ ਕਿਰਪਾ ਨਿਧਾਨ ਸਾਹਿਬ ਜਗਤ ਗੁਰੋਹੀ ਸੰਸਾਰ ਤਾਪ ਹਰ ਕਰਨਾ ਮੈਂ ਸਭ ਦੁੱਖ ਹਰੋ ਹੇ ਸਨ ਯੋਗ ਦਿਆਲਾ ਦੀਨਾ ਨਾਥ ਮੈਂ ਕਰੋ ਸ੍ਰੀ ਸਵਾਸ ਕੀਨ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ ਚਰਨ ਕਮਲ ਸਰਨ ਰਮਣ ਗੋਪਾਲ ਕੀਰਤਨ ਸਾਸ ਗਿਣ ਤਰਨ ਨਾਨਕ ਮਹਾਂਸਾਗਰ ਪੈਦੂਤਰੈ ਸਰ ਮਸਤਕ ਰੱਖਿਆ ਪਾਰ ਬ੍ਰਹਮ ਮਸਕਾਰ ਰੱਖਿਆ ਪਰਮੇਸ਼ਰ ਹੈ ਆਤਮ ਰੱਖਿਆ ਗੋਪਾਲ ਸਵਾਮੀ ਧਨ ਚਰਨ ਰੱਖਿਆ ਜਗਦੀਸਰੈ ਸਰਬ ਰੱਖਿਆ ਗੁਰਦਿਆਲਾ ਪੈ ਦੁੱਖ ਬਰਾਸਰ ਹੈ ਭਗਤ ਬਸ਼ਰ ਅਨਾਥ ਦਾਸੇ ਸਰਨ ਨਾਨਕ ਪ੍ਰਭੂ ਚੁੱਤਾ ਹੈ ਜੇਨ ਕਲਾ ਧਾਰੀ ਵਿਕਾਸੰਗ ਬਸੰਤਰੰਗ ਕਾਸ਼ਟ ਬੇਸ਼ਟੰਗ ਜੇਨ ਕਲਾ ਸੱਸ ਸੂਰ ਨਖਿਆ ਤਿਰ ਜੋਤੰਗ ਸਾਸੰਗ ਸਰੀਰ ਧਾਰਨੰਗ ਜੇਨ ਕਲਾ ਮਾਤ ਗਰਭੰਗ ਪ੍ਰਿਤ ਪਾਲੰਗ ਦੇਸ਼ ਜੰਤ ਜਠ ਰੋਗਣ ਤੇਨ ਕਲਾ ਅਸਥੰਗ ਅਸਥਮਨੰਗ ਸਰੋਵਰੰਗ ਨਾਨਕ ਨੈਸ਼ ਜੰਤ ਤਰੰਗ ਤੋਇਣ ਕੁਸਾਈ ਕ੍ਰਿਸ ਪੀਣ ਸਿਮਰੰਗ ਸਰਬਤ ਜੀਵਨ ਲਭਦੀ ਸਾਂਤ ਸਗਿਣ ਨਾਨਕ ਸਵਸ ਮਾਰਗ ਹਰ ਭਗਤਣ ਮਸਤਿੰਗ ਪੰਗਨਾਂਤ ਸੈਲੰਗ ਕਰਦਮ ਤੁਰੰਤ ਪ੍ਰਫੀਲਕੈ ਸਾਵਨ ਲੰਗਤ ਪਿਲੰਗ ਤਮ ਪ੍ਰਗਾਸ ਅੰਧਕੈ ਸਾਸ ਗੇੜ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ ਤਿਲਕਹੀਣ ਜਤਾ ਵਿਪਰਾ ਅਮਰਹੀਣ ਜਤਾ ਵੈ ਰਾਜਨੈ ਆਪਦਹੀਣ ਜਤਾ ਸੂਰਾ ਨਾਨਕ ਧਰਮਹੀਣ ਤਥਾ ਵੈ ਸਨਵੈ ਨਾ ਸੰਖ ਨਾ ਚੱਕਰੰਗ ਨਾ ਕਾਧਾ ਨਾ ਸਿਆਮ ਚਾਜ ਰੂਪ ਹੰਤ ਜਨਮ ਨੇਤ ਨਿਤ ਕਥਾਂਤ ਵੇਦਾ ਊਚ ਮੂਚ ਪਾਰ ਗੋਬਿੰਦੇ ਬਸੰਤ ਸਾਧਿਅੰਗ ਚੋਤ ਚੋਤ ਨਾਨਕ ਵੱਡ ਭਾਗੀ ਹੈ ਦਿਆਨ ਬਸਨ ਸੰਸਾਰੰਗ ਸੰਬੰਧੀ ਸਵਾਨ ਸਿਆਲ ਖਰੈ ਬਖਮ ਸਥਾਨ ਮਨ ਮੋਹ ਮੰਦਰੰਗ ਮਹਾ ਅਸਾਧ ਪੰਚ ਦਸ ਗ੍ਰਹਿ ਹੀਤ ਮੋਹ ਪੈ ਪਰਮ ਪਰਮਨ ਅਹੰਗ ਪਾਸ ਤੀਕਣ ਕਠਨ ਪਾਪਕ ਤੋਂ ਅਸਾਧ ਕੋਰੰਗ ਅਗਮ ਤੀਰ ਨ ਲੰਘਣ ਪਾਸ਼ਾ ਸੰਗ ਪਾਲ ਨਾਨਕ ਹਰ ਚਰਨ ਸਰਨ ਉਦਰਨ ਕਿਰਪਾ ਕਿਰਪਾ ਕਰੰਤਕ ਪਵਿੰਦ ਗੋਪਾਲ ਸਗਲੰ ਰੋਖਣ ਸਾਸ ਗਿਣ ਗੁਰ ਰਮਤ ਨਾਨਕ ਸਰਨ ਪੂਰਨ ਪਰਮੇਸ਼ਰ ਹੈ ਸਿਆਲੰ ਅਦਰ ਮਨੁੱਖ ਰੇਤੇ ਅੰਗ ਭੂਮ ਬੈਰਨ ਵੰਤ ਨੇ ਵੰਤ

ਸਤਿਗੁਰ ਕੀ ਨੀ ਦਾਸ ਮੂਹ ਨਾਲ ਕੁੱਟੀ ਖਾਵੋ ਭੋਜੋ ਸਭ ਮੁਰ ਗੁਰ ਛੁੱਟੀ ਅਬਤ ਨਾਮ ਨਿਧਾਨ ਦਿੱਤਾ ਸੋ ਸਹਿਨਾ ਸਦਾ ਰਾਤ ਕਿਸਨ ਜਾਹੀ ਮਾਰਾਂ ਜਿੱਥੇ ਜਾਏ ਭਗਤ ਸੁਸਾਨ ਸੁਹਾ ਬਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰ ਜੈ ਕਾਰ ਨਿੰਦਕ ਮੂਹੇ ਪਾਚ ਸਾਜ ਮਨ ਆਨੰਦ ਨਾਂਗ ਨਾਮ ਜਪ ਪਵ ਪੁੱਤ ਪਨੀਤ ਕਤ ਨਹੀਂ ਕਤੇ ਨਹੀਂ ਸੇਵੀਐ ਝੂਟੈ ਰੰਗ ਖੁਆਰ ਕਹਾਂ ਲੱਖ ਹੋਏਗੀ ਹੈ ਹਰ ਚੰਦੋਲ ਪੀ ਕਾ ਸੁਮਾਨਿਆ ਹਰਾ ਉਹ ਬਲਿਆਰੀ ਚੰਜ ਤਰਕੇ ਜਾਂਦਿਆਂ ਕਿੰਨੇ ਕਰਮਾਂ ਨੇ ਗਬਰ ਗਵਾਰ ਬਕਾਰ ਕੰਨ ਮਹਾਂ ਦੁਰਗੰਧ ਦਵਾਸ ਛੱਠ ਗਿਆ ਛਾਰ ਤਨ ਇਤੋਂ ਗਰਭ ਗਵਾਰ ਮੰਨਣਾ ਜਾਣੀ ਹਰ ਹਰ ਚੰਦੋਰੀ ਪੇ ਕਾਹੇ ਸਤਮਾਨੀ ਜਿਸਕੀ ਪੂਜੈ ਉਸਦੇ ਗੌਰ ਰਾਖੀ ਵੈਦ ਕਨਕ ਪਾਵਨ ਕਹਾਂ ਲੋ ਭਾਕੀ ਏਕੋ ਚੇਤ ਬਕਾਰ ਵਾਰ ਕਾਜ ਦਰਿਆ ਵੀ ਹਰਾ ਬਿਨ ਨਾਮੇ ਤਨ ਛਾਰ ਬੇਤਾ ਸਭ ਜਾਵੀ ਔਖਦ ਨਾਮ ਪਾਰ ਮੂਰਖ ਪੀ ਜੀ ਮਿਲ ਵਿਖਾਵੇ ਸੰਤ ਸਿਲ ਕਹੋ ਜੀ ਜੀ ਜਿਸੇ ਪ੍ਰਾਪਤ ਹੋਏ ਤਿਸੇ ਹੀ ਪਾਵਣੇ ਹਾਰਾ ਹੋ ਬਲਿਆਰੀ ਤਿੰਨ ਜਿਰ ਹਰ ਰੰਗ ਰਾਵਣੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ ਹਾਰਾ ਹਿੰਦੂ ਗੁਰੂ ਸਭ ਪਾਪ ਤਨ ਤੇ ਖਿਸਰਿਆ ਬੋਲੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਭਲ ਜੋ ਇਸ ਪ੍ਰੇਮ ਕੀ ਦਮ ਕਵਤੀ ਸਾਥ ਰਬ ਨੂੰ ਤੇ ਸਿਰ ਰੰਗ ਨੈ ਜਿਨ ਸਿਰ ਦਿਨੇ ਕਾਠ ਪ੍ਰੀਤ ਪ੍ਰੇਮ ਤਨ ਖਚ ਰਿਹਾ ਵਿੱਚ ਨਰਾਹੀ ਹੋ ਤੋ ਚੰਨ ਕਮ ਮਨ ਵੇਦਿਆ ਪੂਜਨ ਸੋਚ ਸੰਯੋਗ ਸਾਗਰ ਮੇਰੇ ਅਧਿਆਨ ਮਨ ਨਵਖੰਡ ਬਸਦਾ ਭਰਮ ਮੁਸਲ ਪ੍ਰੇਮ ਪ੍ਰਮ ਕਹਿ ਬਨੋ ਏਕਰ ਕਰਮ ਮੁਸਲ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਵੀ ਦੇ ਬਾਂਧੇ ਕਮਲ ਮੈਂ ਭਰ ਰਹੇ ਲਪਟਾਏ ਜਪ ਤਪ ਸੰਜ ਮਰਖ ਸੁਗ ਮਨ ਮਹਿਤਰ ਗਰਭ ਮੁਸਲ ਨਿਰਮੁਖ ਪ੍ਰੇਮ ਪਰ ਵਾਰ ਵਾਰ ਦਿਓ ਸਰਬ ਮੁਸਲ ਮਰਮ ਨ ਜਾਣੀ ਮਿਰਥ ਅਰਥ ਫਿਰਥ ਸੰਸਾਰ ਪ੍ਰੇਮ ਬ੍ਰਹਮ ਨਵੇ ਦਿਓਰ ਜੋ ਮਿਥ ਵਿਵਹਾਰ ਕਪ ਦਬ ਜਪ ਜਾਰੀ ਵਿਸ ਪ੍ਰੇਮ ਨਿਹਾਲ ਮੁਸਲ ਤਾਬੀ ਮੂਸੇ ਵਿਸ ਪੁਰਖ ਦਿਆਲ ਜਾ ਕੋ ਪ੍ਰੇਮ ਸੁਭਾਵ ਹੈ ਚੰਨ ਚਿਤ ਮਨ ਮਾਹੇ ਨਾਨਕ ਬੇਰੀ ਬ੍ਰਹਮ ਕੇ ਆਨਕ ਤੂੰ ਜਾਹੇ ਲੱਕ ਕਾਟੀ ਉੱਚੋ ਘਨੋ ਚਾਚਰ ਬੀਤ ਬਿਹਾਲ ਨੀਚ ਕਿਚ ਨਿਮਰਤ ਘਨੀ ਕਰਨੀ ਕਮਲ ਜਮਾਲ ਕਮਲ ਨੈਨੇ ਅੰਜਨ ਸਿਆਮ ਚੰਦਰ ਪਦਮ ਚਿਤਚਾਰ ਮੁਸਲ ਮੁਗਮ ਰਾਮ ਸਿਉ ਖੰਡ ਖੰਡ ਕਰਹਾਰ ਮਗਨ ਪਿਓ ਪ੍ਰੈ ਪ੍ਰੇਮ ਸਿਉ ਸੂਦਨ ਸਿਮਤ ਅੰਗ ਪਰ ਪਿਓ ਸਭ ਲੋਹੋ ਮੈਂ ਨਾਨਕ ਅਧਮ ਪਤੰਗ ਸਲੋਕ ਭਗਤ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆ ਜੁਗਾ ਦੀ ਸਗਲ ਭਗਤ ਤਾਂ ਪੁਰਸ਼ ਸਹਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਸੁਨੇਹਾਰ ਬਲਿਹਾਰੀ ਇਹ ਇਸ ਜਾਤ ਕੋ ਜੈ ਜਪੇ ਸੇ ਜਨਹਾਰ ਕਬੀਰ ਡਗਮ ਕਿਆ ਕਿਆ ਕਰੇ ਕਹਾਂ ਢੁਲਾ ਬੇਜੀਓ ਸਰਬ ਸੁਖ ਨਾਇਕੋ ਰਾਮ ਨਾਮ ਰਸ ਪੀਓ ਕਬੀਰ ਚੰਦਨ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾ ਹੋ ਜਿਸੇ ਦਾਦੇ ਕਾਰ ਜੋ ਜੈਨ ਮਨ ਨਾਹੀ ਨਾਉ ਕਬੀਰ ਐਸਾ ਏਕ ਆਦਿ ਜੋ ਜੀਵਿਤ ਮ੍ਰਿਤ ਕੋਏ ਨਿਰਭੈ ਹੋਏ ਕੈ ਗੁਣ ਰਵੈ ਜਤ ਦੇ ਪੇਖੋ ਤਸੋਏ ਕਬੀਰ ਜਾਣਦਨ ਹੋਆ ਪਾਸੇ ਪਿਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ ਕਬੀਰ ਸਭ ਤੇ ਹਮ ਬਰੇ ਹਮ ਤਜ ਪਲੂ ਸਭ ਕੋਏ ਜਿਨੇ ਐਸਾ ਕਰ ਪੂਜਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਜੈ ਪੈ ਅਨਕ ਕਰੇ ਕਰ ਭੇਸ ਹਮਰਾ ਖੇ ਗੁਰ ਆਪਣੇ ਉਨਕੀਨੋ ਆਦੇਸ਼ ਕਬੀਰ ਸੋਈ ਮਾਰੀਏ ਜਿਹ ਮੁਖ ਮੂਹੇ ਸੁਖ ਹੋਏ ਪਲੋ ਪਲੋ ਸਭ ਕੋ ਕਹਿ ਬੁਰੋ ਨਮਾਨੇ ਕੋਏ ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ ਲੈ ਫਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਕੰਚਨ ਕਾ ਬਿਰਵਾ ਪਲਾ ਬੇੜੂ ਟਰਾਗ ਪਲਾਸ ਉਹ ਕੀ ਚੰਦਨ ਹੋਏ ਵਸੇ ਜੋ ਚੰਦਨ ਪਾਸ ਹੈ ਕਬੀਰ ਬਾਂਸ ਬਡਾਈ ਬੂਡਿਆ ਇਉਂ ਮਤ ਡੂਬੋ ਖੋਏ ਚੰਦਨ ਕਹਿ ਨਿਕਟੇ ਵਸਿਆ ਹੈ ਬਾਂਸ ਸੁਗੰਧਨ ਹੋਏ ਵੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨੇ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਵੀਰ ਜੈ ਜੈ ਹੋ ਫਿਰ ਕੋਵ ਤੋਂ ਕਠਾ ਉਠਾਏ ਕਰਾਮ ਸੁਨੇਹੀ ਬਾਰਾ ਉਜੇ ਮੇਰੇ ਭਾਈ ਵੀਰ ਸਾਧਨ ਕੀ ਝੂਗੀਆਂ ਬਲੀ ਪੱਟ ਕਸੂਤੀ ਗਾ ਵਾਗ ਲਗੇ ਤੈ ਧੌਲਾ ਹਰ ਜੇ ਨਾਹੀ ਹਰ ਕੋ ਨਾਮ ਵੀਰ ਸੰਤ ਮੂਹੇ ਕਿਹਾ ਰੋਈਏ ਜੇ ਉਹ ਆਪਣੇ ਗ੍ਰਹਿ ਜਾਏ ਰੂਬ ਸਖਤ ਬਿਪਰੇ ਜੋ ਹਟੇ ਹਟ ਬਕਾਏ ਵੀਰ ਸਾਖਤ ਐਸਾ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ ਵੀਰ ਮਾਇਆ ਡੋਲਨੀ ਪਵਿ ਝੋਲ ਹਾਰ ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ ਵੀਰ ਮਾਇਆ ਡੋਲਨੀ ਪੰਬਹਿ ਅਵਤਾਰ ਜਨ ਬਲੋਇਆ ਤਿਨ ਖਾਇਆ ਬਰ ਬਲੋ ਬਨਹਾਰ ਵੀਰ ਮਾਇਆ ਚੋਟੀ ਮੁਸ ਮੁਸ ਲਾਵੇ ਹਾਟ ਏਕ ਵੀਰਾ ਨਾਮ ਸਜਨ ਕੀਨੀ ਵਾਰ ਹੈ ਬਾਟ
ਵੀਰ ਸੁਖ ਨਾ ਇਹ ਜੁਗ ਕਰੇ, ਜੋ ਬਹੁਤੇ ਮੀਤ ਜੋ ਚਿਤ ਰਾਖੇ, ਇੱਕ ਸੋਤੇ ਸੁਰ ਪਾਵੈ।

ਗੀਤਾ ਕਬੀਰ ਜਿਸ ਮਰਨ ਤੇ ਜਾਗਣ ਰਹਿ ਮੇਰੇ ਮਨ ਆਨੰਦ ਵਰਨੇ ਹੀ ਤੇ ਪਾਈਏ ਪੂਰ ਪਰਮਾਨੰਦ ਰਾਮ ਪਦਾਰਥ ਪਾਇਕ ਕਬੀਰਾ ਗਾਂਠ ਨਾ ਖੋਲ ਨਹੀਂ ਪਟ ਨਹੀਂ ਪਾਰ ਕੋ ਗਾਹ ਨਹੀਂ ਗਾਹਕ ਨਹੀਂ ਮੋਲ ਕਬੀਰ ਤਾਂ ਸਿਉਂ ਪ੍ਰੀਤ ਕਰਕ ਜਾ ਕੋਠਾ ਕੁਰ ਰਾਮ ਪੰਡਿਤ ਰਾਜੇ ਭੁਗਤੀ ਆਵੇ ਕੌਣੇ ਕਾਮ ਕਬੀਰ ਪ੍ਰੀਤ ਕਿਸਿਓ ਕੀਏ ਆਨੰਦ ਦਾ ਜਾਏ ਭਾਵੇਂ ਲਾਂਬੇ ਕੇਸ ਗਾ ਭਾਵੇਂ ਕਰਮ ਉਡਾਏ ਵੀਰ ਜਗ ਕਾਜ ਕੀ ਕੋਠਰੀ ਅੰਤ ਪਰੇ ਤਸਮਾਹੇ ਹੁਮਲਿਆਰੀ ਤਿੰਨ ਕੋ ਪੈਸ ਜੁਨੀਕ ਜਾਹੇ ਵੀਰੇ ਤਨ ਜਾਹੇਗਾ ਸਕੋ ਦਲਿਹੋ ਬਹੋਰ ਨਾਗੇ ਪਾਵ ਤੁਗੇ ਜਿਨ ਕੇ ਲੱਖ ਕਰੋਰ ਵੀਰੇ ਤਨ ਜਾਏ ਕਬਨੇ ਮਾਰਗ ਲਾਏ ਕਹਿ ਸੰਗਤ ਹਾ ਕਰ ਅਹਿਸਾਸ ਕੀ ਕਹਿ ਹਰ ਕੇ ਗੁਣ ਗਾਏ ਵੀਰ ਮਰਤਾ ਮਰਤਾ ਜਗ ਬੂਆ ਮਰ ਕੀ ਨਾ ਜਾਣਿਆ ਕੋਈ ਐਸੇ ਮਰਨੇ ਜੋ ਮਰੇ ਬਹੋਰ ਨ ਮਰਨਾ ਹੋਏ ਕਬੀਰ ਮਾਨਸ ਜਨਮ ਦਲਾਂਬੈ ਹੋਏ ਨਾ ਬਾਰ ਹੈ ਬਾਰੋ ਜਿਉ ਬਨ ਫਲ ਪਾਕੇ ਭੋਈ ਗ੍ਰਹਿ ਬੋਹਨ ਲਾਗੇ ਡਰ ਕਬੀਰਾ ਤੂੰ ਹੀ ਕਬੀਰ ਤੂੰ ਤੇਰੋ ਨਾਉ ਕਬੀਰ ਰਾਵਣ ਸਭ ਪਾਈਏ ਜੋ ਪਹਿਲੇ ਤਜੇ ਸਰੀਰ ਕਬੀਰ ਝੰਕ ਨੇ ਝਾਂਕੀਏ ਤੁਮਰੋ ਕਹਿਣ ਹੋਏ ਕਰਮ ਕਰੀਮ ਜੋ ਕਰ ਰਹੇ ਮਿਟਨ ਸਾਕੇ ਕੋਏ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਰਾਮ ਕਸੌਟੀ ਸੋ ਫੇ ਜੋ ਮਰਜੀ ਵਾ ਹੋਏ ਫਿਰ ਉਜਲ ਪਹਿਰੇ ਕਾਪਰੇ ਪਾਨ ਸਫਾਰੀ ਖਾਹੇ ਸਾਹਿਬ ਕੇ ਨਾਮ ਬਿਨ ਬਾਧੇ ਜੰਪੋ ਜਾਹੇ ਵੀਰ ਬੇੜਾ ਜਰਜਰਾ ਫੁੱਟੇ ਛੇਕ ਹਜ਼ਾਰ ਹਰੋ ਹਰੇ ਤਰਗੈ ਡੂਬੇ ਜਿਨ ਸਿਰ ਭਾਲ ਕਬੀਰ ਹਾੜ ਜਰੇ ਜੋ ਲਾ ਕਰੀ ਕਿਸ ਜਨ ਜੋ ਘਾਸ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਵੀਰ ਗਰਮ ਨ ਕੀਂਜੇ ਚਾਂਬਲੇ ਫਿੱਟੇ ਹਾਟ ਹੈ ਬਰੂਪ ਛਤਰ ਤਰ ਤੇ ਫੁਨ ਧਰਨੀ ਗਾੜ ਵੀਰ ਗਰਮ ਨ ਕੀਜੇ ਉਜਾ ਦੇਖ ਆਵਾਸ ਵਾਜ ਕਰ ਪੋਲੇਟ ਨਾ ਉੱਪਰ ਜਾਵੇ ਘਾਸ ਵੀਰ ਘਰ ਮਨ ਕੀਜੀਏ ਰਖਣਾ ਸੀ ਕੋਈ ਅਜ ਸੁਨਾਓ ਸਮੁੰਦਰ ਮੇ ਕਿਆ ਜਾਣੂ ਕਿਆ ਹੋਏ ਵੀਰ ਘਰ ਮਨ ਕੀਜੀਏ ਦੇਹੀ ਦੇਖ ਸਰੰਗ ਆਜ ਕਰ ਤਾਂ ਜਾਹੂੰਗੇ ਜੋ ਕਾਚਰੀ ਪਵੰਗ ਵੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾਉਂਗੇ ਪ੍ਰਾਣ ਜਾਹੇਂਗੇ ਛੂਟ ਵੀਰ ਐਸਾ ਕੋਈ ਨਾ ਜਨਮੇ ਆਪਣੇ ਕਰ ਲਾਵੇ ਆਗ ਪੰਚੋਂ ਲੜਕੇ ਜਾਰ ਕੇ ਰਹੇ ਰਾਮ ਨਿਵਲਾਗ ਕੋਹੈ ਲੜਕਾ ਵੇਚੇ ਲੜਕੀ ਵੇਚੇ ਕੋਹੇ ਸਾਜਾ ਕਹੇ ਇਸ ਕਬੀਰ ਜੋ ਹਾਸ ਹਰ ਸੰਗ ਬੰਦ ਕਰੇ ਵੀਰੇ ਚੇਤਾਵਨੀ ਮਤ ਸਹਿਸਾਰਾ ਜਾਏ ਪਾਛੇ ਭੋਜ ਭਗੋ ਹੈ ਤਿੰਨ ਭੋਗੜ ਲੈ ਖਾਏ ਵੀਰ ਮੈਂ ਜਾਣਿਓ ਪੜਬੋ ਪਲੋ ਪੜਵੇ ਸਿਉਂ ਪਰ ਜੋਗ ਭਗਤ ਨ ਛਾਡੂ ਰਾਮ ਕੀ ਭਾਵੇ ਨਿੰਦੋ ਲੋਕ ਵੀਰ ਲੋਕੇ ਨਿੰਦੇ ਬਪੜਾ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਬ ਰਹਿ ਅਵਤ ਜੀ ਸਭ ਕਾਮ ਵੀਰ ਪਰਦੇਸੀ ਕਹਿ ਘਾਇਆ ਕਰੇ ਜੈ ਚੌ ਦਿਸਲਾ ਕੀ ਆਗ ਫਿੰਤਾ ਜਲ ਕੋਇਲਾ ਪਈ ਤਾਗੇ ਆਜ ਨ ਲਾਗ ਕਬੀਰ ਖਿੰਤਾ ਜਲ ਕੋਇਲਾ ਪਈ ਖਾ ਪਰ ਫੂਟ ਮਫੂਟ ਜੋਗੀ ਕਬੋਪੜਾ ਵਿਖੇ ਲਿਓ ਆਸਨ ਰਹੀ ਭਭੂਤ ਵੀਰ ਸੋਰੇ ਜਲ ਮਾਛਲੀ ਝੀਵਰ ਮੇਲਿਓ ਜਾਲ ਏ ਟੋ ਕਰ ਸੈ ਫਿਰ ਕਰ ਸਮੁੰਦ ਸੰਭਾਲ ਵੀਰ ਸਮੁੰਦ ਨ ਛੋਡੀਏ ਜੋ ਅਤਖਾਰੋ ਹੋਏ ਭੁੱਖ ਭੁੱਖ ਢੂਬਦੇ ਪਲੋ ਕਹਿ ਕੋਏ ਵੀਰ ਨੂੰ ਸੰਗਾ ਬਹਿ ਗਏ ਥਾਂਗੀ ਨਾਹੀ ਕੋਏ ਦੀ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ ਵੀਰ ਬੈਸ ਨੂੰ ਕੀ ਕੁਕਰ ਭਲੀ ਸਾਹ ਕੀ ਬੁਰੀ ਮਾਏ ਉਹਨੇ ਸੁਣੇ ਹਰ ਨਾਮ ਜਸੋ ਪਾਪ ਵਸਾਹਨ ਜਾਏ ਵੀਰ ਹਰ ਨਾ ਦੋਬਲਾ ਇਹੋ ਰਾਇਆ ਤਾਲ ਲੱਖ ਹੇਰੀ ਇੱਕ ਜੀਓ ਕੇਤਾ ਬਨ ਚੋ ਕਾਲ ਵੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਭਗਤਨ ਮੁਕਤ ਹੋਏ ਉਹ ਕੰਮ ਕਹੇ ਰਮੇ ਕਬੀਰ ਵੀਰ ਮਨ ਨਿਰਮਲ ਭੈ ਜੈਸਾ ਗੰਗਾ ਨੀਰ ਪਾਛੇ ਲਾਗੂ ਹਰ ਫਿਰੇ ਕਹਿਤ ਕਬੀਰ ਕਬੀਰ ਵੀਰ ਹਰ ਦੀ ਪੀਰੀ ਚੂਨਾ ਉਜਲ ਭਾਏ ਰਾਮ ਸਨੇਹੀ ਤੋਂ ਮੇਰੇ ਦੋਨੋਂ ਵਰਨ ਗਵਾਏ ਵੀਰ ਹਰ ਦੀ ਪੀਤਨ ਹਰਾਏ ਚੂਨ ਚਿਹਨ ਹਰਾਏ ਬਲਿਹਾਰੀਏ ਪ੍ਰੀਤ ਕੋ ਜੇ ਜਾਤ ਵਰਨ ਕੁਲ ਜਾਏ ਵੀਰ ਮੁਖ ਦੁਆਰਾ ਸੰਕਰਾ ਰਾਏ ਦਸੇ ਭਾਏ ਮਨ ਤੋਂ ਮੈਗਲ ਹੋਏ ਰਹੇ ਨਿਕਸੋ ਕਿਉਂ ਗਰ ਜਾਏ ਵੀਰ ਐਸਾ ਸਤਿਗੁਰ ਜੀ ਮਿਲਾ ਤੁੱਠਾ ਕਰੀ ਪਸਾਓ ਮੁਖ ਦੁਆਰਾ ਮੁਖ ਲਸੈ ਜੇ ਆਵੋ ਜਾਓ ਵੀਰ ਨਾਮ ਉਹ ਸ਼ਾਨ ਨਾ ਛਾਪਰੀ ਨਾਮ ਉਹ ਘਰ ਨਹੀਂ ਗਾਓ ਮਾਤਾ ਪੁੱਛੇ ਕੌਣ ਹੈ ਮੇਰੇ ਜਾਤ ਨ ਨਾਮ ਵੀਰ ਮੋਹ ਮਨ ਕਾ ਚਾਹ ਮਰੋ ਤਾਰ ਕੇ ਦੁਆਰ ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਰ ਵੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੇ ਸਰੀਰ ਕਿਆ ਜਾਣੂ ਹਰ ਕਿਸ਼ਾਰ ਕੀਆ ਪਾਇਓ ਕਬੀਰ ਕਬੀਰ ਵੀਰ ਸੁਪਨੇ ਹੋ ਬੜ ਰਾਇਕ ਜੈ ਮੁਖ ਨਿਕਸੈ ਰਾਮ ਤਾਂ ਕੇ ਪਗ ਕੀ ਪਾਣੀ ਮੇਰੇ ਤਨ ਕੋ ਜਾਮ ਵੀਰ ਮਾਟੀ ਕੇ ਹਮ ਪੂਤਰੇ ਮਾਂਸ ਰਾਖਿਓ ਨਾਉ ਚਾਰ ਦਿਵਸ ਕੇ ਪਹੁਨੇ ਵੱਡ ਵੱਡ ਰੂੰਦੇ ਥਾਂ ਠਾਉ ਵੀਰ ਮਹਿਦੀ ਕਰ ਘਾਲੇ ਆਪ ਪਿਸਾਏ ਪਿਸਾਏ ਤੈਸੇ ਬਾਤ ਨੇ ਪੁੱਛਿਆ ਕਬੂ ਨੇ ਲਾਈ ਪਾਏ ਵੀਰ ਜਹਿਦਰ ਆਪ ਜਾਤੇ ਹਟ ਕੇ ਨਾ ਹੀ ਕੋਏ ਜੋ ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ
ਵੇ ਡੂਬਾ ਥਾ ਪੈ ਬਰਿਓ ਗੁਣਕੀ ਲੈ ਝਬਕ ਜਬ ਦੇਖਿਓ ਬੇਰਾ ਜੜ ਜਾ ਤਬ ਉੱਤਰ ਪਰਿਓ ਹੋ ਫਰਕ ਵੇ ਪਾਪੀ ਪਤਨ ਭਾਵੀ ਹਰ ਪੂਜਾ ਨਾ ਸਹਾਏ ਮਾਖੀ ਚੰਦਨ ਪਰ ਹਰ ਜਹਿ ਬਗੰਧ ਤਹਿ ਜਾਏ ਵੀਰ ਵੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਵੀਰਾ ਨਾਮ ਮੂਆ ਜਹਿ ਨਾਹੀ ਰੋ ਬਨਹਾਰ ਵੀਰ ਰਾਮ ਨੇ ਧਿਆਇਓ ਮੂਟੀ ਲਾਗੀ ਖੋਰ ਕਟ ਕਾਇਆ ਹੱਡੀ ਕਾਠ ਕੀ ਨਾ ਉਚਾਰੇ ਬਹੋਰ ਕਬੀਰ ਐਸੇ ਹੋ ਐਸੀ ਹੋਏ ਪਰੇ ਮਨ ਕੋ ਭਾਵਤ ਕੀਨ ਮਰਨੇ ਤੇ ਗਿਆ ਡਰਪਨਾ ਜਬ ਹਾਥ ਉਸ ਦੋਹਰਾ ਲੀ ਵਿਰਾਸ ਕੋ ਗੜ ਨੂੰ ਚੂਸੀਏ ਗੁਣ ਕੋ ਮਰੀਏ ਰੋਏ ਅਗਨ ਹਾਰੇ ਮਾਨਸੇ ਭਲੂ ਕਹਿ ਕੋਏ ਵੀਰ ਗਾਗਰ ਜਲ ਪਰੇ ਅੱਜ ਕਾਲ ਜੈ ਫੂਟ ਗੜ ਜੋਣ ਚੇਤੇ ਆਪਣੋ ਅੱਜ ਮਾਜਰੀ ਜਗ ਲੂਟ ਕਬੀਰ ਕੁਕਰ ਰਾਮ ਕੋ ਮੁਸੀਆ ਮੇਰੂ ਨਾਉ ਗਲੇ ਹਮਾਰੀ ਜੇਬਰੀ ਜੈ ਕੇ ਚੇਤੇ ਜਾਓ ਵੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ ਹਿਰਦੇ ਰਾਮ ਨੇ ਚੇਤੀ ਜਪਨੀ ਕਿਆ ਹੋਏ ਵੀਰ ਬਿਰੋ ਭਿਅੰਗ ਮਨ ਵਸੇ ਮੰਤਨ ਮਨ ਕੋਏ ਰਾਮ ਬਿਯੋਗੀ ਨਾ ਜੀਏ ਜੀਏ ਤਾਂ ਬਾਰਾ ਹੋਏ ਵੀਰ ਪਾਰਸ ਚੰਦਨੇ ਤਿੰਨ ਹੈ ਇੱਕ ਸੁਗੰਧ ਤੈਮਲ ਪੇਊ ਤੂੰ ਭੈ ਲੂਹ ਕਾਠ ਨਿਰਗੰਧ ਹੈ ਵੀਰ ਜਮਕਾ ਟੇਂਡਾ ਬੁਰਾ ਉਹ ਨਹੀਂ ਸਹਿਆ ਜਾਏ ਇੱਕ ਜੋ ਸਾਧੂ ਮੋਏ ਮਿਲੇ ਤਿੰਨ ਲੀਆ ਅੰਚਰ ਲਾਏ ਵੀਰ ਬੈਦ ਕਹਿ ਹੋ ਹੀ ਭਲਾ ਦਾਰੂ ਮੇਰੇ ਵਾਸੇ ਤੋ ਵਸ ਗੋਪਾਲ ਕੀ ਜਾ ਪਾਵੇ ਲੈ ਖਸ ਵੀਰ ਨਭ ਤੇ ਆਪਣੇ ਦੇਂਦਾ ਸੰਦੇਹ ਬਜਾਏ ਨਾ ਨਦੀ ਨਾਮ ਸੰਜੋਗ ਜੋ ਮੋਹਰ ਨ ਮਿਲੇ ਆਏ ਵੀਰ ਸਾਥ ਮੁੰਦੇ ਮਸ ਕਰੋ ਕਲਮ ਕਰੋ ਬਨ ਰਾਏ ਮੁਸਦਾ ਕਾਗਜ਼ ਜੋ ਕਰੋ ਹਰ ਜਸ ਲਿਖ ਨ ਜਾਏ ਵੀਰ ਜਾ ਜਲਾਹ ਕਿਆ ਕਰੇ ਹਿਰਦੇ ਵਸੇ ਗੋਪਾਲ ਰਾਖ ਵੀਰ ਮਈਆ ਕੰਠ ਮਿਲ ਚੁੱਕੇ ਸੰਜਾਲ ਵੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਚੂ ਲੜਕੀ ਮਾਰ ਕਹਿ

ਸਵਾਇਆ ਚੱਲ ਗਇਓ ਹਮਤ ਮੁਕਾਮ ਨਿਦਾਨ, ਵੀਰ ਮਨ ਪੰਖੀ ਪਇਓ ਉੱਡ ਉੱਡ ਦੈਦ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ, ਵੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਪਇਆ ਜਾਂ ਕੋ ਕਹਿਤਾ ਔਰ, ਵੀਰ ਮਾਰੀ ਮਰੁੱਖ ਸੰਗ ਕੀ ਕੇਲੇ ਨਿਖ ਜੋ ਵੀਰ, ਉਚੂਲੇ ਉਚੀਰੀਏ ਸਾਖ ਸੰਗ ਨਹੇਰ, ਵੀਰ ਭਾਰ ਭਰਾਈ ਸਿਰ ਚਲੈ ਚਾਲਿਓ ਬਾ ਚਾਹੇ ਬਾਟ, ਵੀਰ ਭਾਰ ਭਰਾਈ ਸਿਰ ਚਲੈ ਚੱਲਿਓ ਚਾਹੇ ਬਾਟ, ਆਪਣੇ ਭਾਰੇ ਨਾ ਡਰੇ ਆਗੈ ਔਕਟ ਘਾਟ, ਵੀਰ ਬਨ ਕੀ ਦਾਦੀ ਦਾ ਕਰੀ ਠਾਡੀ ਕਰੇ ਪੁਕਾਰ, ਮਤ ਬਸ ਬਰੋ ਲੁਹਾਰ ਕੇ ਜਾਰ ਦੂਜੀ ਵਾਰ, ਵੀਰ ਏਕ ਮਰਾਂ ਤੇ ਦੋਏ ਮੂਏ, ਦੋਏ ਮਰਾਂ ਤੇ ਚਾਰ, ਚਾਰ ਮਰਾਂ ਤੇ ਛੇ ਮੂਏ, ਚਾਰ ਪੁਰਖ ਦੋਏ ਨਾਰ, ਵੀਰ ਦੇਖ ਦੇਖ ਜਾ ਢੂੰਡਿਆ ਕਹੂੰ ਪਾਇਆ ਠੌਰ, ਜਿਨ ਹਲਕਾ ਨਾਮ ਨਾ ਚੇਤਿਓ ਕਹਾਂ ਭਲਾਨੇ ਔਰ, ਵੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹੋ, ਸਾਖਤ ਸੰਗਤ ਕੀਜੇ ਜਾਂ ਤੇ ਹੋਏ ਬਨਾਹ, ਵੀਰ ਜਗ ਮੈਂ ਚੇਤਿਓ ਜਾਣ ਕੇ ਜਗ ਮੇਰੇ ਸਮਾਏ, ਜਿਨ ਹਲਕਾ ਨਾਮ ਨਾ ਚੇਤਿਓ ਬਾਦ ਦੇ ਜਨਮੇ ਆਏ, ਵੀਰ ਆਸਾ ਕਰੀਏ ਰਾਮ ਕੀ ਅਵਰੇ ਆਸਨ ਰਾਸ, ਨਰਕ ਪਰੇ ਨਾ ਮਾਨੀ ਜੋ ਹਰ ਨਾਮ ਉਦਾਸ, ਵੀਰ ਸਿੱਖ ਸਾਖਾਂ ਬਹੁਤੇ ਕੀਏ ਕਿਸੋ ਨਮੀ, ਤੂੰ ਚਾਲੇ ਥੇ ਹਰ ਮਿਲਨ ਕੋ ਬੀਚੈ ਅਟਕਿਓ ਚੀਤ, ਵੀਰ ਕਾਰਨ ਬਪਰਾ ਕਿਆ ਕਰੇ ਜੋ ਰਾਮ ਕਰੇ ਸਹਾਏ, ਜਿਹ ਜੇ ਡਾਲੀ ਭਗਤ ਰੋ ਸੋਈ ਮੁਰਮੁਰ ਜਾਏ, ਵੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹਰੇ, ਤੂੰ ਰਸ ਬਰਾਲੀ ਰਾਖਤੇ ਖਾਇਆ ਕਰਕਾ ਖੇਤ, ਵੀਰ ਸਾਧੂ ਕੀ ਸੰਗਤ ਰਹੋ ਜੋ ਕਿ ਪੁਸੀ ਖਾਓ, ਹੋਰ ਹਰ ਸੋ ਹੋਇਆ ਸਖਤ ਸੰਗਨ ਜਾਓ, ਵੀਰ ਸੰਗਤ ਸਾਧ ਕੀ ਦੇਨ ਦਿਨ ਦੂਣਾ ਹੇਤ, ਸਖਤ ਕਾਰੀ ਕਾਬਰੀ ਧੋਈ ਹੋਈ ਨਾ ਸਿਹਤ, ਵੀਰ ਮਨ ਮੁੜਿਆ ਨਹੀਂ ਕਿਸ ਮੁਟਾਏ ਕਾਏ, ਜੂਸ ਕੀ ਆਸ ਮਨ ਕੀ ਅਮੂਡਾ ਮੂੜੇ ਜਾਏ, ਵੀਰ ਰਾਮ ਨਾ ਛੋਡੀਏ ਤਨ ਤਨ ਜਾਏ ਤਾਂ ਜਾਓ, ਚੰਨ ਕਮ ਚਿਸ ਗਏ ਦਿਓ ਰਾਮੇ ਨਾਮ ਸਮਾਓ, ਵੀਰ ਜੋ ਹਮ ਜੰਤ ਬੁਝਾਵਤੇ ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ ਚੱਲੇ ਬਜਾਵਨ ਹਾਰ, ਵੀਰ ਮਾਨ ਬੂਏ ਮੁੰਡੋ ਤੇ ਗੁਰੂ ਕੀ ਜਾਤੇ ਪਰਮ ਜਾਏ, ਆਪ ਬਚਾਓ ਵੇਦ ਮੇ ਚੇਲੇ ਦੀਏ ਬਹਾਏ, ਵੀਰ ਜੇਤੇ ਪਾਪ ਕੀ ਰਾਖੇ ਤਲੇ ਦੁਰਾਏ, ਪ੍ਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਏ, ਵੀਰ ਹਰ ਕਾ ਸਿਮਨ ਛਾਟ ਕੇ ਪਾਲਿਓ ਬਹੁਤ ਘਟਾਮ, ਬਹੁਤ ਧੰਦਾ ਕਰਤਾ ਰਹਿ ਗਿਆ ਭਾਈ ਰਹਿਣ ਬੰਦ, ਵੀਰ ਹਰ ਕਾ ਸਿਮਨ ਛਾਟ ਕੇ ਰਾਤ ਜਗਾਵਨ ਜਾਏ, ਸਰਪਨ ਹੋਏ ਕਹਿ ਉਤਰੇ ਜਾਏ ਆਪਣੇ ਖਾਏ, ਵੀਰ ਹਰ ਕਾ ਸਿਮਨ ਛਾਟ ਕੇ ਹੋਈ ਰਾਖੈ ਨਾਰ, ਗਦੀ ਹੋਏ ਕਹਿ ਉਤਰੇ ਪਾਰ ਸਹਿ ਮਨਚਾਰ, ਕਬੀਰ ਚਤਰਾਈ ਅਤਕਨੀ ਹਾਜਾ ਫਿਰਦੇ ਮਾਹੇ, ਸੂਰੀ ਉੱਪਰ ਖੇਡਦਾ ਗਿਰੇ ਤਠਾਹਰ ਨਾਹੇ, ਕਬੀਰ ਸੋਈ ਮੁੱਖ ਧਨ ਹੈ ਜਾਂ ਮੁੱਖ ਕਹੀ ਰਾਮ, ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੁਗਰਾਮ, ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੁਦਾਸ, ਜੇ ਕੁਲ ਦਾਸ ਨੂੰ ਉਪਜੇ ਸੋ ਕੁਲ ਢਾਕ ਪਲਾਸ, ਵੀਰ ਹੈ ਗਏ ਬਣ ਸਕਨ ਕੰਨ ਲਾਖ ਤਜਾ ਫਹਿਰਾਏ, ਆ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੇ, ਵੀਰ ਸਭ ਜਗ ਹੋ ਫਿਰਿਓ ਮਾਂਦਲ ਕੰਧ ਚੜਾਏ, ਕੋਈ ਕਾਹੂ ਕੋਲੋਂ ਸਭ ਦੇਖੀ ਠੋਕ ਬਜਾਏ, ਮਾਰਗ ਮੋਤੀ ਦਿੱਤੇ ਅੰਦਾ ਨਿਕਸੇ ਆਏ, ਜੋਤ ਬਿਨਾਂ ਜਗਦੀਸੀ ਜਗ ਲੰਘੇ ਜਾਏ, ਬੂਢਾ ਕਬੰਸ ਕਬੀਰ ਉਪਜ ਪੁੱਤ ਕਮਾਲ, ਹਰ ਕਾ ਸਿਮਨ ਛਾਟ ਕੇ ਕਰ ਲਏ ਆਇਆ ਮਾਲ, ਵੀਰ ਸਾਧੂ ਕੋ ਮੇਰੇ ਨੇ ਜਾਈਏ ਸਾਥ ਨਤੀਜੇ ਕੋਏ, ਪਾਛੇ ਪਾਵ ਨਤੀਜੇ ਆ ਗਏ ਹੋਏ ਸੋ ਹੋਏ, ਵੀਰ ਜਗ ਬਾਂਧਿਓ ਜੇ ਜੇਵਰੀ ਤਹਿ ਮਤ ਬੰਦ ਹੋ ਕਬੀਰ, ਜਾਹੇ ਆਟਾ ਲੂਣ ਜਿਉਂ ਸੂਨ ਸਮਾਨ ਸਰੀਰ, ਵੀਰ ਹੰਸੇ ਉੱਡਿਓ ਤਨ ਗਾਢਿਓ ਸੋ ਜਾਈ ਸਹਿ ਨਾ, ਅਜੋ ਜਿਉ ਨਾ ਛੋਡੀ ਰਕਾਈ ਨੈਨਾ, ਵੀਰ ਨੈ ਨਿਹਾਰੋ ਤੁਝਕੋ ਸਰਵਨ ਸੁਣੋ ਤੋ ਨਾਉ, ਬਹਿਨੋ ਚਰੋ ਤੋ ਨਾਮ ਜੀ ਚਰਨ ਕਮਲ ਰਿਧ ਠਾਓ, ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੀ ਪ੍ਰਸਾਦ, ਚੰਨ ਕਮਲ ਕੀ ਮੌਜ ਮੈਂ ਰਹੋ ਅੰਤ ਆਰਾਧ, ਵੀਰ ਚੰਨ ਕਮਲ ਕੀ ਮੌਜ ਕੋ ਕਹੇ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਵੀਰ ਦੇਖ ਕੇ ਕਹਿ ਕਹੋ ਕਹੇ ਨਾ ਕੋ ਪਥਿਆਏ, ਹਰ ਜੈਸਾ ਤੈਸਾ ਉਹੀ ਰਹੋ ਹਰ ਕੁੰਗਾਏ, ਵੀਰ ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ, ਜੈਸੇ ਬਚ ਰਹੇ ਕੂੰਜ ਮਨ ਮਾਇਆ ਮਮਤਾਰੇ, ਵੀਰ ਅੰਬਰ ਕਰ ਹਰਸ਼ਾਇਆ ਵਰਖ ਭਰੇ ਸਰਤਾਲ, ਚਾਤਕ ਜੋ ਤਰਸ ਰਹੇ ਤਿੰਨ ਕੋ ਕੌਣ ਹਵਾਲ, ਕਬੀਰ ਚੱਕੀ ਜੋ ਨੈਸ ਬਿਛਰੇ ਆਏ ਮਿਲੇ ਪ੍ਰਭਾਤ, ਜੋ ਨਰ ਬਿਛਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ, ਕਬੀਰ ਨਰ ਸੁਸ਼ੋਰਿਆ ਰੋਹਰੇ ਸੰਖ ਮਝੂਰ, ਦੇਵਲ ਦੇਵਲ ਤਾੜੀ ਦੇਸੇ ਉਗ ਬਤਸੂਰ,
कबीर सोता क्या करें जाग रोई पै दुख जाका बासा गोर मै सो क्यों सो वै सुख। कबीर सोता क्या करें उठ के जपे मरार एक दिन सोभन हो लाभे गोट पसार। कबीर सोता क्या करें बैठा रौर जाग जाको संग ते बिसराता ही के संग लाग। कबीर संत की गैल न छोड़िए मार्ग लागा जाओ पेक तीप नी तू पेट जपिए नाव। कबीर साख संग न कीजिए दूर जाइए भाग बासन कारो परसे तो कस लागे दाग। कबीरा राम न चेत्यो जरा पहुँचो आए लागी मंदिर द्वार ते आप क्या चका डया जाए। कबीर कारण सोवे जो किनो करतार तिसमें दूसर को नहीं कैसे जनहार। कबीर फल लागे फलन पाकन लागे आंब जाए पहुँचे खसम को जो बीजन खाई काम। कबीर ठाकर पूजे मोल ले मंडल तीर्थ जाहे देखा देखी स्वांग तर फूल ले पटका खाही। वीर पान परमेश्वर की या पूजे सब संसार प्रभासे जो रह बूढ़े काली तार। वीर कागद की ओबरी मस्के कर्म कपाट पाहन बोरी प्रतमी पंडित पहाड़ी बाट। वीर काल करंता आबे कर अब करता सुताल हो पाछे कशन होएगा जौ सिर पर आबे काल। वीर ऐसा जानते के देखिया जैसी तो हुई राख जिसे चाचल बोगुना मत ही न पाक। वीर मेरी पुत को जम न करे सिसकार जन यो जमुआ सिर जया सो जपया पार बदगार। कबीर कस्तूरी भया पर पय सबदास हो ज्यो ज्यो पुत कबीर की त्यों त्यों राम निवास। कबीर गह गच परे उक ट्रंब कह कांठे रह गयो राम आए परे धर्मराय के बिचे तुमा ताम। कबीर सागत सुकर पर राख है आशा गाँव सागत बपरा मर गया कोई न लह नाम। वीर कौडी कौडी जोर कै जोरे ला करोर चलती बन कश्मीर लई लंगोटी तोर। वीर वैसन होता क्या वह माला मेली चार बाहर कंचन बाहर पीतर भरी पंगार। कबीर रोड़ा हुए रो बाट का तज मन का अभिमान ऐसा कोई दास होए ताहे मिले भगवान। वीर रोड़ा हुआ था क्या वह पंथी को दुख दे ऐसा तेरा दास होए तानी में खेहे। वीर खेहे हुई तो क्या वह जो उड़ लागे अंग अर्जन ऐसा चाहिए जो पानी सर्वंग। वीर पानी हुआ था क्या वह सिरा ताता हुए अर्जन ऐसा चाहिए जैसा हर ही होए। ऊंच पवन कर कामनी सिख तजा फहराए ताते पली मधुखरी संत संग गुन गाए। वीर पाटन ते उजर पला राम भगत जठाए राम सने ही बहरा जमपुर मेरे पाए। वीर गंग जमन के अंतरे सह सुन के घाट ता कबीरे बट किया खोज तमुन जन बाट। वीर जैसी उपजी पेट ते जो तैसी निबह ऊड़ो हीरा किसका बपरा पुजे न रतन करोड़। कबीरा एक जम्बो देख्यो हीरा हट बकाए बड़जर हारे बहरा कौडी बदले जाए। कबीर जहाँ ज्ञान तै धर्म है जहाँ झूठ तै पाप जहाँ लोभ तै काल है जहाँ खिमा तै आप। वीर माया ते जीता क्या भया जो मान तजया नहीं जाए। मान मुनि मुन वर गले मान सब को खाए। वीर साचा सतगुर में मिलया सब जुबाया एक लागती को मिल गया परया कले जे शेख। वीर साचा सतगुर क्या करे जो सिखा में चूक अंधे लेख न लागी जो बास बजाइए फूक। कबीर है गए बान सगन कर छत्र पर ती की नार तस पटंबर ना पुजे हर जन की पनहार। कबीर निरपनारी को निंदिए क्यों हर चेरी को मान ओ मांग सवारे बिखे को ओ हर से मरे हर नाम। कबीर तू नहीं पाई थत पई सतगुर बंदी तीर कबीर हीरा बन जे मान सरोवर तीर। कबीर हर हीरा जन जहरी लेके मांडे हाट जब ही पाइए पार तब हीरन की साठ। वीर काम परे हर सिमरी ऐसा सिमरो नैत अमरा पर वासा करो हर गया बहोरे बत। कबीर सेवा को दो ही पले एक संत एक राम राम जो दाता मुक्त को सब बिज पावे नाम। वीर जह मार्ग पंडित गए पाछे परी विहीर अब एक अब काटी राम की तह चढ़ रहे कबीर। कबीर दुनिया के धोखे मुआ चाल तो कुल की कान तब लागो किसका लाशी जब ले तरे शमशान। वीर डूबो गिरे बापरे बहु लोगन की कान पारो सुई के जो हुआ तू अपने पी जान। कबीर भली मदहू करी नाना बिदकुन आज दावा काहू को नहीं बड़ा देश बड़ राज।
ਹੇ ਦਾਵੇ ਦਜਨ ਹੋ ਤਹ ਨਿਰਦਾਵੇ ਰਹੇ ਨਿਸ਼ੰਕ ਜੋ ਜਨ ਨਿਰਦਾਵੇ ਰਹੇ ਸੋ ਗਨੇ ਇੰਦਰ ਸੋ ਰੰਕ ਵੀਰਪਾਲ ਸਮੂਹਾ ਸਰਵਰ ਭਰਾ ਪੀ ਨਾ ਸਕੇ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ ਕਬੀਰ ਪ੍ਰਭਾਤੇ ਤਾਰੇ ਕਿਸੇ ਤਿਉਂ ਇਹ ਕਿਸੇ ਸਰੀਰ ਦੋ ਅੱਖਰ ਨਾ ਕਿਸੇ ਸੋ ਗਹਿਰੇ ਹੋ ਕਬੀਰ ਵੇ ਕੋਠੀ ਘਾਟ ਕੀ ਦਹਿ ਦਿਸ ਲਾਗੀ ਆਗ ਪੰਡਿਤ ਪੰਡਿਤ ਜਲ ਮੂਰਖ ਉਬਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਜ ਦੇ ਵਿਹਾਈ ਬਾਵਨ ਅੱਖਰ ਸੋਧ ਕਹਿ ਹਰ ਚਰਨੀ ਚਲਾਏ ਵੀਰ ਸੰਤ ਨ ਛਾਡੇ ਸੰਤ ਈ ਜੋ ਕੋਟਕ ਮਿਲੇ ਅਸੰਤ ਮਿਲੇ ਆਗਰ ਪਿਅੰਗ ਬਿਡਿਓ ਨਾ ਸੀਤਲ ਤਰਨਾ ਤਜੰਤ ਵੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਨ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ ਵੀਰ ਸਾਰੀ ਸਿਜਨ ਹਾਰ ਕੀ ਜਾਣੇ ਨਾ ਹੀ ਕੋਏ ਕਹਿ ਜਾਣੇ ਆਪਣੇ ਧਨੀ ਕਹਿ ਦਾਸ ਦਵਾਨੀ ਹੋਏ ਵੀਰ ਭਲੀ ਭਈ ਜੋ ਭਉ ਭਰਿਆ ਦਿਸਾ ਗਈ ਸਾ ਭੂਲ ਓਰਾ ਗਰ ਪਾਣੀ ਪਿਆ ਜਾਇ ਮਿਲੇ ਟਲ ਕੂਲ ਵੀਰਾ ਧੂਰ ਸਕੇਲ ਕਹਿ ਪੁਰੀਆ ਬਾਂਦੀ ਦੇ ਦਿਵਸ ਚਾਰ ਕੋਪੇ ਖਨਾ ਅੰਤ ਖੇਹ ਕੀ ਖੇਹ ਕਬੀਰ ਸੂਰਜ ਚਾਂਦ ਕਹਿ ਉਦੇ ਭਈ ਸਭ ਦੇਹੇ ਗੁਰਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹੇ ਜਹਿਨ ਪੌਤੈ ਭੈ ਨਹੀਂ ਜਹਿ ਪੌਤੈ ਹਰ ਨਾਹੀ ਕਹਿ ਕਬੀਰ ਵਿਚਾਰ ਕਹਿ ਸੰਤ ਸੁਨੋ ਮਨ ਮਾਹੇ ਕਬੀਰ ਜਿਨਹੂੰ ਕਿਛੋ ਜਾਣਿਆ ਨਹੀਂ ਤਿੰਨ ਸੁਖ ਨੀਂਦ ਵਿਹਾਏ ਹਮ ਹੂੰ ਜੋ ਬੂਝਣਾ ਬੂਝਾ ਬੂਝਣਾ ਪੂਰੀ ਪਰੀ ਬੁਲਾਏ ਵੀਰ ਮਾਰੇ ਬਹੁਤ ਪਕਾਰੇ ਪੀਰ ਪਕਾਰੇ ਔਰ ਲਾਗੀ ਚੋਟ ਬ੍ਰਹਮ ਕੀ ਰਹੋ ਕਬੀਰਾ ਠੌਰ ਕਬੀਰ ਚੋਟ ਸਹੇਲੀ ਸਹੇਲ ਕੀ ਲਾਗਤ ਲੇ ਹੋ ਸਾਸ ਚੋਟ ਸਾਰੇ ਸਾਬਤ ਕੀ ਤਾਸ ਗੁਰੂ ਮੈਂ ਦਾਸ ਵੀਰ ਮੁੱਲਾ ਮਨਾਰੀ ਕਿਆ ਚੱਡੇ ਸਾਈਨ ਬਹਿਰਾ ਹੋਏ ਜਾ ਕਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਏ ਸਿੱਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ ਕਬੀਰ ਜਾ ਕੀ ਦਰ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ ਵੀਰ ਅੱਲਹ ਕੀ ਗਰ ਬੰਦਗੀ ਜੈਸਮ ਦੁਖ ਜਾਏ ਦਿਲ ਮੈਂ ਸਾਈਂ ਪ੍ਰਗਟ ਬੁਝੇ ਬੁਲੰਦੀ ਨਾ ਆਏ ਵੀਰ ਜੋਰੀ ਕੀ ਹੈ ਜ਼ੁਲਮ ਹੈ ਕਹਿਤਾ ਨਾਮ ਹਲਾਲ ਦਫ਼ਤਰ ਲੇਖਾ ਮੰਗੀਏ ਤਬ ਹੋਏਗੋ ਕੌਣ ਹਵਾਲ ਕਬੀਰ ਖੂਬ ਖਾਣਾ ਖੀਚਰੀ ਜਾਵੇ ਅੰਮ੍ਰਿਤ ਲੋਹਨ ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਬ ਜਾਣੀਏ ਮੋਹ ਮਿਟੇ ਮੋਹ ਤਨ ਤਾਪ ਵਰਖ ਸੁਖਦਾ ਜੇ ਨਹੀਂ ਤਬ ਹਰ ਆਪੇ ਆਪ ਕਬੀਰ ਰਾਮ ਕਹਿਣ ਮੈਂ ਭੇਤ ਹੈ ਵੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਭੇ ਕਹਿ ਸੋਈ ਕੌਤਕਾਰ ਵੀਰ ਰਾਮੇ ਰਾਮ ਕਹੋ ਕਹਿਵੇ ਮਾਹਿ ਵਿਵੇਕ ਇੱਕ ਨੇਕ ਮਿਲ ਗਿਆ ਇੱਕ ਸਮਾਨਾ ਏਕ ਕਬੀਰ ਕਬੀਰ ਜਾਂ ਕਰ ਸਾਧ ਸੇਵੀ ਕਿਸੇ ਹਰ ਕੀ ਸੇਵਾ ਨਾਹੀ ਤੇ ਘਰ ਮਾਰ ਹਠ ਸਾਰ ਕੇ ਭੂਤ ਵਸੇ ਤਿਨ ਮਾਹੇ ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਵੋ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ ਕਬੀਰ ਸਤਿਗੁਰ ਸੂਰਮੇ ਬਾਇਆ ਬਣ ਜੋ ਏਕੋ ਲਾਗਤ ਹੀ ਕੋਏ ਗਰ ਭਰਿਆ ਭਰਾ ਕਰੇ ਜੇ ਸੇਕ ਮੇਰੇ ਨਿਰਮਿਤ ਬੂੰਦ ਆਕਾਸ਼ ਕੀ ਭਰ ਗਈ ਭੂਮੀ ਵਿਕਾਰ ਬਿਰ ਸਭ ਤਿਉਂ ਮਾਨੀ ਹੋਏ ਗਈ ਪਟਸ਼ਾਰ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮਿ ਲਾਏ ਅਣਖ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ ਵੀਰ ਹਜ ਜਾ ਹਜ ਕਾਬੇ ਹੋ ਜਾਏ ਤਾਂ ਅੱਗੇ ਮਿਲਿਆ ਖੁਦਾਈ ਸਾਈ ਮੁਝਸੇ ਲੜ ਪਿਆ ਤੁਝੇ ਕਿਨ ਫਰਮਾਈ ਗਏ ਕਬੀਰ ਹਜ ਕਾਬੇ ਹੋਏ ਹੋਏ ਗਏ ਕੀਤੀ ਬਾਰ ਕਬੀਰ ਸਾਈ ਮੁਝਮੇ ਕਾਖਤਾ ਮੁਖੋ ਨ ਬੋਲੇ ਪੀਰ ਕਬੀਰ ਜੀ ਜੋ ਮਾਰੇ ਚੋਰ ਕਰ ਕਹਤੇ ਹੈ ਜੋ ਹਲਾਲ ਦਫ਼ਤਰ ਜਹੀ ਜਬ ਕਾਡ ਹੋਏਗਾ ਕੌਣ ਹਵਾਲ ਕਬੀਰ ਚੋਰ ਕਿਹਾ ਸੋ ਜਲ ਮੈਂ ਲੇ ਜਵਾਬ ਖੁਦਾਏ ਦਫ਼ਤਰ ਲੇਖਾ ਨੀਕ ਸੇ ਮਾਰ ਮੋਹੇ ਮੁਖਾਏ ਵੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ ਸਾਚੇ ਦੀਵਾਰ ਮੈਂ ਪੱਲਾ ਨਾ ਪਕੜੇ ਕੋਏ ਵੀਰ ਧਰਤੀ ਯਾਰਾ ਕਾਸਮ ਹੈ ਦੋਏ ਤੂੰ ਬਰੀ ਅਬ ਦੋ ਖੱਟ ਦਰਸ਼ਨ ਸੰਸੇ ਪਰੇ ਔਰ ਸਰਾ ਸੀ ਸੈਦ ਵੀਰ ਮੇਰਾ ਮੁਝਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੂੰ ਕੋ ਸਭ ਦੇ ਗਿਆ ਲਾਗੇ ਮੇਰਾ ਵੀਰ ਤੂੰ ਤੂੰ ਕਰਤਾ ਤੂੰ ਹਾਂ ਮੁਝਮੇ ਰਹਾਂ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਵੀਰ ਬਖਾਰੇ ਚਿਤ ਦੇ ਝੂਠੇ ਕਰਤੇ ਆਸ ਨੋਸ ਕੋਈ ਨਾ ਪੂਰੇ ਉਚਾਲੇ ਉੱਠ ਨਿਰਾਸ ਵੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖਿਆ ਸੰਸਾਰ ਤੁਤ ਕਥੇ ਨੋਲੀ ਜਿਸ ਰਾਖੇ ਸੇ ਜਨਹਾਰ ਵੀਰ ਕਹਾਣੀ ਪੀੜ ਤੇ ਸਤਗੁਲੀ ਛਡਾਏ ਪਰਾ ਪੁਰਬਲੀ ਨਾ ਪਾਵਨੀ ਪ੍ਰਗਟ ਹੋਈ ਆਏ ਵੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਡਣ ਤੋਂ ਜਾਏ ਹਰਾਨਾ ਹਰ ਭਜਿਓ ਨਾ ਖਤ ਪਟਿਓ ਕਾਲ ਪਹੁੰਚਿਓ ਆਈ ਮਹੱਲਾ ਪੰਜਵਾਂ ਵੀਰ ਕੁਕਰ ਭੌਂਕਣਾ ਕਰੰਗ ਪਿੱਛੇ ਉੱਠ ਦਿੱਤਾ ਏ ਕਰਮੀ ਸਤਿਗੁਰ ਪਾਇਆ ਜਨਹੂਲੀਆ ਛਡਾਏ ਮਹੱਲਾ ਪੰਜਵਾਂ
ਅਮੀਰ ਧਰਤੀ ਸਾਧ ਕੀ ਤਾ ਸੁਰਬੈ ਸੇਗਾ ਹੇ ਧਰਤੀ ਭਾਨ ਵਿਆਪੀ ਅਨੁਕੂਲਾ ਹੂਲਾ ਏ ਮਹਲਾ ਪੰਜਵਾਂ ਵੀਰ ਚਾਵਲ ਕਾਰਨੇ ਤੁਕੋ ਮੋਹਲੀ ਲਾਏ ਸੰਕ ਸੰਗੀ ਵੈਸਤੇ ਤਾ ਪੁੱਛੇ ਧਰਮ ਰਾਏ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਕਾਹੇ ਸ਼ੀਪੋ ਸ਼ਾਏ ਲੈ ਰਾਮ ਨ ਲਾਭੋ ਚੀਤ ਨਾਮਾ ਕਹਿ ਤ੍ਰਲੋਚਨ ਮੁਕਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹਲਾ ਪੰਜਵਾਂ ਕਬੀਰ ਹਮਰਾ ਕੋ ਨਹੀਂ ਹਮ ਕੇ ਸੁਹੂ ਕੇ ਨਾਹੀ ਜਨੀ ਰਚਨ ਚਾਹ ਤਿਸੀ ਮੈ ਸਮਾਹੀ ਵੀਰ ਕੀ ਚੜਿਆ ਟਾਗਰ ਭਰਿਆ ਕਿਸ਼ਨ ਆਇਓ ਹਾਥ ਪੀਸ ਪੀਸ ਚਾ ਬਿਆ ਸੋਈ ਨਿਭਿਆ ਸਾਥ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਨ ਕਰੈ ਕਾਹੇ ਕੀ ਕੁਸਲਾਤ ਹਾਥ ਦੀ ਭੂਏ ਪਰੈ ਵੀਰ ਲਾਗੀ ਪ੍ਰੀ ਸੁਜਾਨ ਸਿਓ ਵਰਜੇ ਲੋਕ ਜਾਨ ਤਾਂ ਸੋ ਟੂਟੀ ਕਿਉਂ ਮਨੇ ਜਾ ਕੇ ਜੀ ਪ੍ਰਾਨ ਕਬੀਰ ਕੋਟੇ ਮੰਡਪ ਹੇਤ ਕਰ ਕਾਹੇ ਮਰੋ ਸਵਾਰੋ ਕਾਰਜਾ ਸਾਢੇ ਤੀਨ ਹੱਥ ਕਰਨੀ ਤਪਾਉਣੇ ਚਾਰ ਕਬੀਰ ਜੋ ਮੈਂ ਚਿਤਬੋ ਨਾ ਕਹੇ ਕਿਆ ਮੇਰੇ ਚਿਤਬੈ ਹੋਏ ਆਪਣਾ ਚਿਤਬਿਆ ਹਰ ਕਹੇ ਜੋ ਮੇਰੇ ਚਿਤ ਨਾ ਹੋਏ ਪਹਿਲਾ ਤੀਜਾ ਚਿੰਤਾ ਪੇ ਆਪ ਕਰਾਏ ਸੀ ਅਚਿੰਤ ਪੇ ਆਪੇ ਦੇ ਨਾਨਕ ਸੋ ਸਲਾਹੀਏ ਜੇ ਸਭਨਾ ਸਾਰ ਕਰੇ ਮਹੱਲਾ ਪੰਜਵਾਂ ਵੀਰ ਰਾਮ ਨੇ ਚਿੱਤਿਓ ਫਿਰਿਆ ਲਾਲ ਚਮਾਹੀ ਪਾਪ ਗ੍ਰੰਥਾ ਮਰ ਗਿਆ ਉਦਪੁਨੀ ਖਿਨਮਾਹੀ ਵੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਤਾਤ ਸਾਫਤ ਰੱਖੇ ਤਾਂ ਰਾਮ ਪਾਜ ਨਾਹੇ ਤਾਂ ਬਿਲਟੀ ਬਾਤ ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ ਹੋ ਰਾਤ ਦਿਵਸ ਕੇ ਕੁੱਕ ਨੇ ਕਬੂ ਕਿਸੇ ਨੇ ਪੁਕਾਰ ਵੀਰ ਕਾਇਆ ਕਜਲੀ ਬਨ ਪਿਆ ਮਨ ਕੁੰਚਰ ਮੈਂ ਮੰਤ ਅੰਕਸ ਗਿਆਨ ਰਤਨ ਕੇਵਟ ਬਿਲਾ ਜਾ ਸੰਤ ਵੀਰ ਰਾਮ ਰਤਨ ਮੋ ਕੋਥਰੀ ਪਾਰ ਕੇ ਆ ਗਏ ਖੋਲ ਕੋਈ ਆਏ ਮਿਲੇ ਗੋ ਗਾ ਕੇ ਲੇ ਗੋ ਮਹਿੰਗੇ ਬੋਲ ਵੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟਰਕ ਕਟੰਬ ਧੰਦੇ ਹੀ ਮੈਂ ਮਰ ਗਇਓ ਬਾਹਰ ਪਈ ਨਾ ਬੰਬ ਵੀਰ ਆਖੀ ਕੇ ਮਾਟ ਕੇ ਪਲ ਪਲ ਗਈ ਬਿਹਾਏ ਮਾਨ ਜੰਜਾ ਨਾ ਛੋਟੀ ਜੰਮਦੀ ਅਦਮਾ ਮਾਏ ਵੇ ਤਰ ਰੂਪੀ ਰਾਮ ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਤਜਿਆ ਬਾਦ ਵਿਵਾਦ ਕਬੀਰ ਐਸਾ ਬੀਜ ਬੋਏ ਬਾਰ ਹੈ ਮਾਸ ਫਲੰਤ ਸੀਸਲ ਛਾਇਆ ਗੈਰ ਫਲ ਪੰਕੀ ਕਿਰ ਕਰੰਤ ਕਬੀਰ ਦਾਤਾ ਸਰ ਵਰਜ ਦਇਆ ਫਲ ਉਪਕਾਰੀ ਜੀਵੰਤ ਪੰਕੀ ਚਰੇ ਦਸਾਵਰੀ ਬਿਰਖਾ ਸੁਫਲ ਫਲੰਤ ਵੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ ਮੁਕਤ ਪਦਾਰਥ ਪਾਈਏ ਠਾਕਨ ਅਬ ਕੱਟ ਘਾਟ ਵੀਰ ਇੱਕ ਘੜੀ ਆਦਿ ਗਰੀ ਆਦਿ ਹੂੰ ਤੇ ਆਦ ਭਗਤ ਸੇਤੀ ਗੋ ਸੇ ਜੋ ਕੀਨੋ ਸੋ ਲਾਭ ਵੀਰ ਭਾਂਗ ਮਾਛਲੀ ਸੁਰਾਪਨ ਜੋ ਜੋ ਪ੍ਰਾਣੀ ਖਾਹੇ ਤੀਰਥ ਬਤ ਨਿਮਕੀਏ ਤੇ ਸਭੇ ਰਸਾਤ ਨਜਾਹੇ ਨੀਚੇ ਲੋਨ ਕਰ ਰਹੋ ਲੇ ਸਾਜਨ ਕਟਮਾਹੇ ਸਭ ਰਸ ਕੇ ਲੋ ਪੀ ਸੋ ਕਿਸੀ ਲਿਖਾਵੋ ਨਾਹੇ ਆਠ ਜਾਮ ਚੌਠਿਸ ਕਰੀ ਤੋਂ ਨਿਰਖ ਰਹੇ ਜੀਓ ਨੀਚੇ ਲੋਨ ਕਿਉਂ ਕਰੋ ਸਭ ਕੱਟ ਦੇਖੋ ਪੀਓ ਸੁਣ ਸਕੀ ਪੀ ਮੈਂ ਜੀਓ ਵਸੈ ਜੀ ਮੈਂ ਵਸੇ ਕੇ ਪੀਓ ਜੀਓ ਪੀਓ ਈਓ ਬੂਝੋ ਨਹੀਂ ਘੱਟ ਮੈਂ ਜੀਓ ਕੇ ਪੀਓ ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀ ਅਰਜੁਨ ਕਹਿ ਪਚਮੂਆ ਚਾਰੋ ਵੇਦੋ ਮਾਹੇ ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਣੀ ਜਾਈ ਕਹੇ ਕਬੀਰ ਗੁਰ ਭਰੀ ਬਜਾਈ ਕੀਤੀ ਹੋਈ ਕਹਿ ਖਾਈ ਕਬੀਰ ਜੋਤਾ ਹੋਏ ਸਾਧ ਪਰਮ ਕੀ ਸੀਸ ਘਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕੁਛ ਹੋਏ ਤਾਂ ਹੋਏ ਵੀਰ ਜੋਤ ਹੋਏ ਵਿਸਾਧ ਬ੍ਰਹਮ ਕੀ ਪਾ ਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕਹਿ ਨਾ ਖਾਲ ਪਈ ਨਤੇਲ ਕੁੰਡ ਦਰੋਲੇ ਅੰਧ ਗਾਤ ਹਰ ਚਿੰਤ ਨਾ ਹੀ ਸੰਤ ਕਹੇ ਨਾਮ ਕਿਉਂ ਪਾਈਏ ਬਿਨ ਭਗਤੂ ਭਗਵਾਨ ਹਰ ਸੋ ਹੀਰਾ ਛਾਟ ਕਹਿ ਕਰੇ ਯਾਰ ਕੀ ਆਸ ਤੇ ਨਾ ਦੁਜ ਜਾਹੇਂਗੇ ਸਤ ਪਾ ਕੇ ਰਵਿਦਾਸ

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਦਿੱਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵ ਨਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੀ ਹਰ ਨਾਲ ਰਹੋ ਤੂੰ ਮਨ ਮੇਰੀ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੀ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੀ ਸਾਚੀ ਸਾਹਿਬਾ ਕਿਆ ਨਾਹੀ ਘਰ ਤੀਰੈ ਘਰ ਤਾਂ ਤੀਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫ਼ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਘਨੀਰੀ ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹਾਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਚ ਦੂਤ ਉਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤੈ ਸੁਖੂਆ ਤਿਤ ਕਰ ਅਨਹਦ ਵਾਜੀ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੀ ਵਿਚਾਰੀਆ ਤੁਧ ਬਾਤ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋਂ ਕਿਆ ਕਰੀ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵ ਕੱਟੀ ਗਿਆਨ ਅੰਜਨ ਸਾਰਿਆ ਅੰਦਰੋਂ ਜਨਕਾ ਮੋਹ ਤੁੱਟਾ ਤਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂਦੀ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਉਹ ਅਕਥ ਕੀ ਕਰੈ ਕਹਾਣੀ ਕਰੈ ਕਹਾਣੀ ਅਕਥ ਕੀਰੀ ਕਹਿ ਦੁਆਰੈ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਉ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਉ ਅਕਥ ਕਹਾਣੀ ਏ ਮਨ ਚੰਚਲਾ ਚਿਤਰਾਈ ਕਿਨੈ ਨਾ ਪਾਇਆ ਚਿਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਿਤਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਹਿਉ ਕਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਹ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੁਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਣੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੀਲ ਤੇਰਾ ਕਿਆ ਕੋ ਆਖ ਵਖਾਣ ਆਖੈ ਤਾਂ ਵੇਖੈ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਾ ਮੈਂ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੀਰੀ ਵਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ

ਨਿਰਾਲੀ ਜਿਉਂ ਤੂੰ ਚਲਾਈ ਤਵ ਚਲੋ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਈ ਤਵੈ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸਿਹਰ ਹਰ ਸਦਾ ਤੇ ਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਲ ਸੱਚੇ ਸਾਹਿਬ ਜਿਉ ਪਾਵੈ ਤਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੂ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਉਹ ਤਨ ਕੈ ਮਨ ਵਸਿਆ ਜਿੰਦਰੋਂ ਲਿਖਿਆ ਆਇਆ ਇੱਕ ਫਰੈਂ ਕਨੀਰੀ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਈ ਸੇ ਜਨਾ ਜਿੰਨੀਆਂ ਹਰਧਿਆਇਆ ਹਰਧਿਆਇਆ ਪਵਿੱਤ ਹੋਈ ਗੁਰਮੁਖ ਜਿੰਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜਿਉ ਮਲੀਨੈ ਕਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੂ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ

ਕਹਿ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੁਆ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਈ ਮਨਸਾ ਸੱਚ ਸਮਾਣੀ। ਜਨਮ ਰਤਨ ਜਿੰਨੀ ਖੱਟਿਆ ਭਲੀ ਸੀ ਬਣਜਾਰੀ ਕਹਿ ਨਾਨਕ ਜਨ ਮਾਨ ਨਿਰਮਲ ਸਦਾ ਰਹੇ ਗੁਰਨਾਲੀ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੀ। ਗੁਰ ਕੇ ਚਰਨ ਹਿਰਦੈ ਧਿਆਈ ਅੰਤਰ ਆਤਮੈ ਸੰਭਾਲੀ। ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ।

ਹਰਿ ਆਪੋ ਮੁੱਲ ਕਹਿ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਈ, ਕਿਸੈ ਵਿੱਟੋਂ ਰਹੀ ਲੋਕ ਬਿਲ ਲਾਏ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਈ, ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਈ, ਹਰਿ ਆਪੋ ਮੁੱਲ ਕਹਿ ਭਾਗਤ ਨਾ ਕੀ ਨਾਨਕਾ, ਜਿਨਾ ਹਰ ਪੱਲੈ ਪਾਈ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇਰਾ ਜਾਣੀ, ਹਰ ਹਰਨ ਤਜਪਿਉ ਜੀਉ ਲਾ ਖਟਿਉ ਦਿਹਾੜੀ, ਇਹੋ ਧੰਤ ਨਾ ਮਿਲਿਆ ਜਨਾ ਰਿਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਰਸਨਾ ਤੂੰ ਅਨ ਰਸ ਰਾਤ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਔਰਤ ਕਹਿਤਾ ਜਿਥਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗਾਇਆ, ਇਹੋ ਹਰ ਰਸ ਕਰਮੀ ਪਾਈਆ, ਸਤਿਗੁਰੂ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨ ਰਸਾ ਬਿਸਰੇ ਯਾਰ ਵਸੈ ਮਨ ਆਏ, ਸਰੀਰਾ ਮੇਰੇ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਭਇਆ ਪ੍ਰਭਾ ਗੁਮ ਸੁਣਿਆ ਹਰ ਮੰਗਲ ਗਾਓ, ਸਖੀ ਗ੍ਰਿਓ ਮੰਦਰ ਬਣਿਆ ਹਰ ਗਾਓ, ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਾਪੇ, ਗੁਰ ਚਰਨ ਲਾਗੇ ਜਨ ਸੁਭਾਗੇ ਆਪਣਾ ਪਰ ਜਾਪੇ, ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਤਨ ਰਚਿਆ ਸੁਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਏ, ਨੇਤਰੋ ਮੇਰੇ ਹਰ ਤੁਮ ਮੈਂ ਜੋ ਧਰੀ ਹਰ ਬਿਨਾ ਵਰਣ ਦੇਖੋ ਕੋਈ, ਹਰ ਬਿਨਾ ਵਰਣ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵੈ ਸੰਸਾਰ ਤੁਮ ਦੇਹ ਦਿਓ ਹਰ ਕਾ ਰੂਪ, ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾਰ ਕਰ ਬਿਨਾ ਵਰਣਾ ਕੋਈ, ਕਹਿ ਨਾਨਕੇ ਨੇਤਰ ਅੰਧ ਸੀ ਸਤਿਗੁਰ ਮਿਲਿਆ ਦੇ ਵਿਦ੍ਰਸ਼ਟ ਹੋਈ, ਹੇ ਸਰਵਣੋ ਮੇਰੇ ਸਾਚੈ ਸੁਣਨੈ ਨੂੰ ਪਠਾਏ, ਸਾਚੈ ਸੁਣਨੈ ਨੂੰ ਪਠਾਏ, ਸ੍ਰੀ ਲਾਇ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਬਾਣੀ ਸੱਚ ਲੱਖ ਵਡਾਣੀ ਤਾਂ ਕੀ ਗਾਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੈ ਨੂੰ ਪਠਾਇਆ, ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉ ਨੋ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਕਾਇਆ ਗੁਰਦੁਆਰੇ ਲਾਏ, ਭਾਵ ਨੀਕ ਨਾ ਦਸਵਾਂ ਦੁਆਰ ਦਿਖਾਇਆ, ਤੈ ਨੇਕ ਰੂਪ ਨਾਵ ਨਾਵ ਨਿਧ ਤਿਸ ਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਕਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਓ, ਸਾਚਾ ਸੋਹਿਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੈ ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਏ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੀ ਸੋ ਜਨ ਪਾਵੇ, ਕਹਿ

ਵਾਹਿਗੁਰੂ ਵਾਹਿਗੁਰੂ ਤਿਨੈ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਵਿਘਨਾ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਗੌਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਾਰ ਦਿਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਘਰ ਆਉਣ ਦੇ ਆਵੇ ਤਾਂ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੇਹ ਦਿੱਤੇ ਬੰਧ ਬੰਧ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਧਰਮ ਕਾਂ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਦਾ ਰਾਖਾ ਪਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੀ ਉੱਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਓ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਸਤਿਗੁਰ ਸੇ ਪਾਤਸ਼ਾਹ ਜੀ ਪਰਸੋਂ ਰੋਜ਼ ਤੋਂ ਸਮੂਹ ਸਾਧ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ ਕੇ ਨਦਰੇ ਨਦਰ ਨਿਹਾਲ ਕਰ ਰਹੇ ਹੋ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੀਆਂ ਅਪਾਰ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਕਹਿਰਨਾਮ ਦੇ ਮੇਰਾ ਮਾਨਤਨ ਸੀ ਤੁਲੇ ਪੂਤਾ ਮਾਤਾ ਕੇ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੰਤ ਸਾਖੀਏ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਵਰਗਵਾਸੀ ਸਰਸਵਰਨ ਸਿੰਘ ਬੀਬੀ ਪ੍ਰਕਾਸ਼ ਕੌਰ ਦੇ ਪੋਤਰੇ ਸਰਦਾਰ ਦਰਸ਼ਨ ਸਿੰਘ ਬੀਬੀ ਤਰਸੇਮ ਕੌਰ ਦੇ ਦੋਹਤੇ ਸਰਦਾਰ ਜਗਤਾਰ ਸਿੰਘ ਬੀਬੀ ਸਰਬਜੀਤ ਕੌਰ ਦੇ ਸਪੁੱਤਰ ਮਨਿੰਦਰਜੀਤ ਸਿੰਘ ਦੇ ਸਤਿਗੁਰ ਸ੍ਰੀ ਪਾਤਸ਼ਾਹ ਅਨੰਦ ਕਾਰਜਾਂ ਦੀ ਸਫਲਤਾ ਵਾਸਤੇ ਅਤੇ ਦੋਨਾਂ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਪਰਸੋਂ ਰੋਜ਼ ਤੋਂ ਆਪ ਜੀ ਦੇ ਚਰਨਾਂ ਦਾ ਟੇਕ ਉੱਟ ਆਸਰ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਹੋਏ ਸਨ ਆਪ ਜੀ ਅਪਾਰ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਨਿਰਵਿਘਨਤਾ ਸਾਹਿਬ ਸੰਪੂਰਨ ਭੋਗ ਪਾਏ ਗਏ ਸਤਿਗੁਰ ਸ੍ਰੀ ਪਾਤਸ਼ਾਹ ਜੀ ਪਾਠੀ ਸਿੰਘਾਂ ਕੋਲੋਂ ਬਾਣੀ ਪੜ੍ਹਦੇ ਹਾਂ ਸੇਵਾਦਾਰਾਂ ਕੋਲੋਂ ਸੇਵਾ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਸੁਸ ਸੇਵਾ ਲੈਣੀ ਗੁਣ ਅਵਗੁਣਾਂ ਵਿਚਾਰਨੇ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸ੍ਰੀ ਪਾਤਸ਼ਾਹ ਕਾਕਾ ਮਨਿੰਦਰਜੀਤ ਸਿੰਘ ਦੇ ਸਿਰ ਤੇ ਮਿਹਰ ਭਰਿਆ ਰੱਖਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ
ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਨੇ, ਆਪ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਕੋਲੋਂ ਪੜਦੇ ਢੱਕਣੇ 21 ਪੌਂਡ ਦਰਸ਼ਨ ਭੇਟ ਮਾਜਰੀ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ। ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਦੇਗ ਲੰਗਰਾਂ ਵਾਸਤੇ 1450 ਪੌਂਡ, ਬਿਲਡਿੰਗ ਫੰਡ ਵਾਸਤੇ 51 ਪੌਂਡ ਮਾਜਰੀ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ। ਆਪਣੇ ਚਰਨਾਂ ਕਮਲਾਂ ਦੇ ਪ੍ਰੇਤ ਬਖਸ਼ਣੇ, ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਾਰਜਾਂ ਚ ਨਿਰਵਿਘਨਤਾ ਸਹਿਤ ਸਫਲਤਾ ਬਖਸ਼ਣੀ। ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਜੀ, ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਗੁਰਮੁਖ ਪਰਿਵਾਰ ਨੇ, ਜਿਹਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਸਨ। ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸ਼ੁਭ ਮਨੋ ਭਾਵਨਾ ਸੰਪੂਰਨ ਕਰਨੀਆਂ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਕਾਰਜਾਂ ਚ ਨਿਰਵਿਘਨਤਾ ਸਹਿਤ ਸਫਲਤਾ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸੇ ਪਾਸ਼ੇ ਕਿਰਤ ਕਮਾਈਆਂ ਚ ਵਾਧੇ ਬਖਸ਼ਣੇ। ਗਰੀਬ ਨਵਾਜ ਸਤਿਗੁਰ ਸੇ ਪਾਤਸ਼ਾਹ ਜੀ, ਮਨਿੰਦਰਜੀਤ ਸਿੰਘ ਦੇ ਫੁੱਫੜ ਅਤੇ ਭੂਆ ਜੀ, ਸਤਿਗੁਰ ਸੇ ਪਾਤਸ਼ਾਹ ਸਰ ਸਤਨਾਮ ਸਿੰਘ, ਬੀਬੀ ਜਸਵੀਰ ਕੌਰ ਵੱਲੋਂ ਸਤਿਗੁਰ ਸੇ ਪਾਤਸ਼ਾਹ ਆਨੰਦ ਕਾਰਜਾਂ ਦੀ ਖੁਸ਼ੀ ਵਿਚ 11 ਪੌਂਡ ਮਾਇਤ ਕਰਦੇ ਹਨ। ਭੂਆ ਫੁੱਫੜ ਵੱਲ ਤੀਰਥ ਸਿੰਘ, ਪਰਮਜੀਤ ਸਿੰਘ ਵੱਲੋਂ 11 ਪੌਂਡ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ, ਆਪਣੇ ਚਰਣਾਂ ਕਮਲਾਂ ਦੇ ਪ੍ਰੇਤ ਬਖਸ਼ਣੇ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਬੀਬੀ ਅਮਰਵੀਰ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਨੇ, ਆਪ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਲੋਕ ਪੜਦੇ ਢੱਕਣੇ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੇ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਖਾਲਸਾ ਪੰਥ ਦੇ ਸਿਰ ਤੇ ਮਿਹਰ ਭਰਿਆ ਤਰਕਣਾ, ਆਪਸ ਵਿਚ ਪ੍ਰੇਮ ਪਿਆਰ ਏਕਤਾ ਇਤਫਾਕ, ਹਰ ਮੈਦਾਨ ਫਤਿਹ ਬਖਸ਼ਣੀ। ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਵਾਸ ਸਿੰਘ ਵਰਤੇ ਜੋ ਸ਼ਕੇ, ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ। ਇਸ ਵੇਲੇ ਆਪ ਆਪਣੇ ਮੁਖਾਰਬਿਆਂ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਹਫ਼ਤਾ ਬ੍ਰਿਧਵੰਸ ਜਾਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ, ਜਿਨ੍ਹਾਂ ਨੇ ਮਿਲਿਆ ਵਿਦਾ ਪਵਿੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ।

ਵਿਸ਼ਵਾਸ ਆਉਂਦਾ ਹੈ ਉਹ ਮਨੁੱਖ ਜੀਵਨ ਵਿੱਚ ਸੁਖੀ ਰਹਿੰਦਾ ਹੈ, ਸੁਖੀ। ਆਨੰਦ ਸਾਹਿਬ ਦੀ ਬਾਣੀ ਸਤਿਗੁਰੂ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਜੀ ਰਹਿਮਤ ਕਰਦੇ ਨੇ, ਐਸਾ ਸਤਿਗੁਰ ਜੇ ਮਿਲੈ, ਕਹਿਣ ਲੱਗੀ ਵਿੱਚੋਂ ਆਪ ਗਵਾਏ, ਆਪਣਾ ਆਪ ਗਵਾ ਕੇ ਐਸੇ ਸਤਿਗੁਰੂ ਦੇ ਚਰਨਾਂ ਪਾਸ ਜਿਹੜੇ ਭਾਈ ਆ ਜਾਂਦੇ ਨੇ ਉਹ ਸੁੱਖ ਸ਼ਾਂਤੀ ਪ੍ਰਾਪਤ ਕਰਦੇ ਨੇ। ਪਾਵਨ ਮੁੱਖ ਵਾਕ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ, ਜੈ ਜਾਈਏ ਤਾਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ। ਫਿਰ ਜਿੱਥੇ ਵੀ ਮਨੁੱਖ ਜਾਂਦਾ ਉੱਥੇ ਸੁੱਖ ਮਹਿਸੂਸ ਕਰਦਾ, ਖੁਸ਼ੀ ਰੇ ਜਿਹੜਾ ਖੁਸ਼ੀ ਵਿੱਚ ਰਹਿੰਦਾ, ਪੂਰੇ ਗੁਰੂ ਨੂੰ ਯਾਦ ਕਰਦਾ, ਉਹ ਸਦਾ ਹੀ ਆਪਣੇ ਅੰਗ ਸੰਗ ਐਸੇ ਪਰਮੇਸ਼ਰ ਪਰਮਾਤਮਾ ਨੂੰ ਜਾਣਦਾ। ਅਖੀਰ ਵਿੱਚ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਭਾਈ ਜਿਸ ਦੇਵ ਹੈ ਪੁਰਖ ਵਿਧਾਤਾ, ਹਰ ਰਸ ਤਿੰਨ ਹੀ ਜਾਤਾ, ਇਹ ਅਵਸਥਾ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਹਤੇ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਕਿਰਪਾ ਕਰਦਾ। ਫਿਰ ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਨੀ ਪਾਇਆ। ਕੋਈ ਵੀ ਜਮਾਂ ਦਾ ਜਿਹੜਾ ਡਰ ਹੈ ਉਸ ਮਨੁੱਖ ਦੇ ਨੇੜ ਨਹੀਂ ਢੁੱਕਦਾ, ਮੁੱਕ ਜਾਂਦਾ, ਖਤਮ ਹੋ ਜਾਂਦਾ। ਗੁਰੂ ਦੀ ਸ਼ਰਨ ਵਿੱਚ ਆ ਕੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਸੁਖ ਨਾਨਕ ਸ਼ਰਨੀ ਪਾਇਆ, ਸੁੱਖ ਪ੍ਰਾਪਤ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁੱਖ ਪਾਇਆ ਸਦਾ, ਨਾਨਕ ਕੀ ਅਰਦਾਸ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪੁਰਾਣਾ ਪੁਰਾਤਨ ਸਮਾਂ ਹੁੰਦਾ ਸੀ, ਪੁਰਾਣੇ ਲੋਕ ਜਿਹੜੇ ਬਜ਼ੁਰਗ ਨੇ ਉਹ ਜਾਣਦੇ ਨੇ, ਘਰ ਵਿੱਚ ਕੋਈ ਵੀ ਇੱਦਾਂ ਦਾ ਕੰਮ ਹੋਣਾ ਪਹਿਲਾਂ ਤਾਂ ਆਪਣੇ ਪਰਮੇਸ਼ਰ ਪਰਮਾਤਮਾ ਨੂੰ ਯਾਦ ਕਰਨਾ, ਘਰ ਵਿੱਚ ਬੀਬੀਆਂ ਨੇ ਪ੍ਰਸ਼ਾਦਾ ਵੀ ਬਣਾਉਣਾ ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਕਹਿਣਾ ਵੀ ਗੁਰੂ ਘਰ ਲਈ ਇਹ ਪਹਿਲਾਂ ਜਿਹੜਾ ਪ੍ਰਸ਼ਾਦਾ ਕੱਢਣਾ ਹੈ। ਖੇਤੀਬਾੜੀ ਵਿੱਚ ਫਸਲ ਕੋਈ ਨਵੀਂ ਉਪਜਾਊ ਕਰਨੀ, ਬੀਜਣੀ, ਤਾਂ ਸਭ ਤੋਂ ਪਹਿਲਾਂ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਨਾ, ਜਦੋਂ ਫਸਲ ਵੱਢਣੀ ਸਭ ਤੋਂ ਪਹਿਲਾਂ ਆਖਣਾ ਵੀ ਸਭ ਤੋਂ ਪਹਿਲਾਂ ਇਹ ਗੁਰੂ ਘਰ ਦੇ ਵਿੱਚ ਜਿਹੜੀ ਹੈ ਇਹ ਪਹਿਲਾਂ ਜਿਹੜਾ ਦਸਵੰਧ ਉਹ ਕੱਢਣਾ ਹੈ, ਦੇ ਕੇ ਆਉਣਾ ਹੈ। ਕਹਿਣ ਤੋਂ ਭਾਵ ਉਹ ਮਾਲਕ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਸਾਡੀ ਯਾਦ ਬਣੀ ਰਹੇ, ਅਸੀਂ ਉਹਦੇ ਨਾਲ ਜੁੜੇ ਰਹੀਏ, ਅਤੇ ਫਿਰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜੀ ਕਿਰਪਾ ਕਰਦੇ ਨੇ, ਉਸ 'ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਸਿਰ 'ਤੇ ਮੇਰਾ ਪ੍ਰਿਆਤ ਰੱਖਣ, ਆਉਣ ਵਾਲੇ ਹਰ ਕਾਰਜਾਂ ਵਿੱਚ ਗੁਰੂ ਪਾਤਸ਼ਾਹ ਜੀ ਅੰਗ ਸੰਗ ਸਹਾਈ ਹੋਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਸਾਡੇ ਅਤਿ ਸਤਿਕਾਰਯੋਗ ਰਜਿੰਦਰ ਸਿੰਘ ਜੀ ਪਰਿਵਾਰ ਸੈਕਟਰੀ ਸਾਹਿਬ ਉਹਨਾਂ ਤੋਂ ਸਰਵਣ ਕਰੀਏ। ਬਹੁਤ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਸਤਿਗੁਰ ਦਾ, ਸੰਗਤਾਂ ਦਾ, ਗੁਰੂ ਘਰ ਦੇ ਸੇਵਾਦਾਰਾਂ ਸਾਰਿਆਂ ਦਾ, ਗਿਆਨੀ ਸਾਹਿਬਾਨਾਂ ਦਾ। ਪ੍ਰਾਣ ਕੇ ਆਪਾਂ ਸਾਰਿਆਂ ਨੇ ਅਖੰਡ ਪਾਠ ਸਰਵਣ ਕੀਤੇ, ਪਾਠ ਬਰਵਾਲ ਨੂੰ ਬਹੁਤ ਸੰਬੋਧਨ ਕੀਤਾ ਗਿਆ ਸੀ। ਆਪਾਂ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਆ ਖੁਸ਼ੀ ਦੇ, ਗਮੀ ਦੇ, ਸਦਾ ਗੁਰਦੁਆਰਿਆਂ 'ਚ ਕਰਿਆ ਕਰਨੇ ਹੈਗੇ ਆ, ਬਾਹਰ ਨਹੀਂ ਕਰਨੇ ਹੈਗੇ। ਬਾਹਰ ਥੋੜ੍ਹਾ ਜਿਹਾ ਹਾਲਾ ਹੋਣਾ, ਜਿੱਥੇ ਉਹੋ ਜਿਹੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਜਿਹਨਾਂ ਤੋਂ ਗੁਰਬਾਣੀ ਆਪਾਂ ਨੂੰ ਰੋਕਦੀ ਆ ਵੀ ਨਹੀਂ ਜਾਣਾ, ਅਤੇ ਮਾੜਾ ਅਸਰ ਪੈਂਦਾ ਸਾਰਿਆਂ 'ਤੇ। ਅਤੇ ਇਹੀ ਉਹ ਸੇਵਾ ਸੀ ਅੱਜ ਦੀ, ਇਹ ਸਵਰਗੀ ਸਵਰਨ ਸਿੰਘ ਦੀ, ਪ੍ਰਕਾਸ਼ ਮੋਹ ਦੇ ਪੋਤਰੇ, ਸਰਦਾਰ ਦਰਸ਼ਨ ਸਿੰਘ, ਬੀਬੀ ਤਰਸੇਮ ਕੌਰ ਦੇ ਦੋਹਤੇ, ਸਰਦਾਰ ਜਗਤਾਰ ਸਿੰਘ ਦੇ, ਬੀਬੀ ਸਰਬਜੀਤ ਕੌਰ ਦੇ ਸਪੁੱਤਰ, ਮਨਜਿੰਦਰ ਸਿੰਘ ਦੇ ਆਨੰਦ ਕਾਰਜ ਦੀ ਸਫਲਤਾ ਲਈ, ਸੁਪਰਿਵਾਰ ਨੇ ਸੁੱਖ ਸ਼ਾਂਤੀ ਲਈ, ਚੜ੍ਹਦੀ ਕਲਾ ਲਈ ਇਹ ਅੱਜ ਖੰਡ ਪਾੜੀ ਸੇਵਾ ਲਈ ਸੀਗੀ, ਜਿਹਦੇ ਭੋਗ ਪਾਏ ਗਏ ਹਨ। ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈਗੀ ਆ, ਹੁਣ ਦੀਵਾਨ ਵਿੱਚ ਵੀ ਆਪਾਂ ਅਰਦਾਸ ਕਰਨੀ ਆ ਵੀ ਇਹਨਾਂ ਆਨੰਦ ਕਾਰਜ ਸਫਲਤਾ, ਚੰਗਾ ਸਾਥੀ ਪਰਿਵਾਰ, ਦੋਨੇ ਜਣੇ ਇਕੱਠੇ ਰਹਿ ਸਕਣ, ਕਾਰਜ ਨੇ ਸਫਲ ਹੋਣ ਸਾਰੇ। ਅਤੇ ਧੰਨਵਾਦ ਆ ਸਾਰੇ ਪਰਿਵਾਰ ਦਾ। ਅਤੇ ਆਪਾਂ ਇੱਦਾਂ ਹੀ ਪ੍ਰੋਗਰਾਮ ਰਲ ਮਿਲ ਕੇ ਸਾਰਿਆਂ ਨੇ ਗੁਰਦੁਆਰੇ 'ਚ ਹੀ ਕਰਨੇ ਆ। ਅਸੀਂ ਕਈ ਤਾਂ ਬਾਹਰ ਜਿਹੜੇ ਕਈ ਵਾਰੀ ਅੱਗੇ ਲੱਪ ਅਸੀਂ ਜ਼ਿਆਦਾ ਕਰਨ, ਉਹ ਥੋੜ੍ਹਾ ਜਿਹਾ ਠੀਕ ਨਹੀਂ ਲੱਗੇ, ਮੈਸੇਜ ਗਲਤ ਚਲੇ ਗਿਆ ਵੀ ਨਹੀਂ ਕੋਈ ਖੁਸ਼ੀ ਦਾ ਕੰਮ ਹੈ।

ਸ਼ਰਾਬਾਂ ਪੀਣ ਲੱਗ ਪਾਓ ਅਤੇ ਉੱਥੇ ਨਿੰਮੀ ਪੱਧਰ ਦੇ ਗਾਣੇ ਲਾ ਲਓ ਉਹਦੇ ਨਾਲ ਬੱਚਿਆਂ ਨੂੰ ਕਈ ਚੰਗਾ ਲੱਗਦਾ ਉੱਦਾਂ ਕਈਆਂ ਦੇ ਖਿਆਲ ਹੈਗੇ ਆ ਬਈ ਉਹਨਾਂ ਜਿੱਦਾਂ ਸਮਾਜ ਜਿਹੜੀ ਚੀਜ਼ ਬਾਕੀ ਕਰਦੇ ਉਹੀ ਕਰਦੇ ਆ ਅਤੇ ਉਹਨਾਂ ਨੂੰ ਚੰਗੀ ਲੱਗਦੀ ਆ ਬਈ ਪਰ ਸੁਰਪਾ ਤਾਂ ਜਾਣਾ ਨੌਜਵਾਨ ਬੇਨਤੀ ਆ ਦਰਬਾਰ ਸਿੰਘ ਤੁਸੀਂ ਆ ਜਾਓ ਨੌਜਵਾਨ ਜੀ ਆਨੰਦ ਕਾਰਜ ਇਹਦੇ ਹੋ ਰਹੇ ਆ ਮੁਹਰੇ ਬੈਠੇ ਆ ਜਾ ਠੀਕ ਬਹੁਤ ਸਾਰੇ ਪਜਾਮਾ ਕੁਝ ਪਾ ਕੇ ਆਏ ਜੀ ਇੱਦਾਂ ਹਰੇਕ ਐਤਵਾਰ ਪਾ ਕੇ ਆਇਆ ਕਰਨਾ ਜੀ ਅਤੇ ਮਿੱਤਲਾ ਸਿੰਘ ਸੱਜਣ ਲੱਗੇ ਆ ਅਸੀਂ ਤਾਂ ਅਰਦਾਸ ਕਰਦੇ ਹਾਂ ਵੀ ਸਾਡੇ ਨਾਲ ਨਾਲ ਬੋਲੇ ਸੋਨਿਹਾਲ ਬਹੁਤ ਸੋਹਣਾ ਲੱਗਦਾ ਜਦ ਬੱਚੇ ਪਜਾਮਾ ਕਮੀਜ ਕੋਸ਼ਿਸ਼ ਕਰੋ ਬਾਕੀ ਵੀ ਪਰਿਵਾਰ ਜਿਹੜੇ ਬੈਠੇ ਆ ਗੁਰਦੁਆਰੇ ਯਾਦ ਆਉਣਾ ਹੁੰਦਾ ਨਾ ਅਤੇ ਪਜਾਮਾ ਕਮੀਜ਼ ਹੋਵੇ ਅਤੇ ਨਾਲ ਦਸਤਾਰ ਜੇ ਦਸਤਾਰਾਂ ਦੀ ਘਾਟ ਹੈਗੀ ਅਤੇ ਅਜੀਤ ਸਿੰਘ ਬੈਠੇ ਆ ਪਿੱਛੇ ਉਹਨਾਂ ਤੋਂ ਲੈ ਜਾਓ ਜੇ ਟ੍ਰੇਨਿੰਗ ਲੈਣੀ ਆ ਤਾਂ ਉਹ ਵੀ ਆਪਣੇ ਸੰਗਤ 'ਚ ਬੈਠੇ ਨੌਜਵਾਨ ਆਪਾਂ ਬਹੁਤ ਨੌਜਵਾਨ ਆ ਉਹ ਜੇ ਲੋੜ ਆ ਤਾਂ ਉਹ ਟ੍ਰੇਨਿੰਗ ਵੀ ਦੇ ਦੇਣਗੇ ਅੱਜ ਵੀ ਤੁਸੀਂ ਲੈ ਸਕਦੇ ਆ ਜੇ ਬੰਨੀ ਟ੍ਰੇਨਿੰਗ ਲੈਣੀ ਹੈਗੀ ਆ ਤਾਂ ਨਾ ਉਹ ਦਰਬਾਰਾ ਸੋਹਣੀ ਕਰ ਸਕਦੇ ਅਗਰ ਨਾ ਸੋਹਣੀ ਬੈਠੇ ਆ ਮੈਂ ਵੀ ਕਰ ਸਕਦਾ ਤੁਹਾਡੀ ਮਦਦ ਇਹਦੇ ਵਿੱਚ ਤੁਹਾਨੂੰ ਬੜੀ ਖੁਸ਼ੀ ਹੁੰਦੀ ਆ ਅੱਗੇ ਬੱਚੇ ਬਹੁਤ ਸਾਡੇ ਨਾ ਕੰਨ ਕੁੰਨ ਜਿਹਾ ਪਾਉਣ ਵਾਲੀਆਂ ਪਾਉਣ ਲੱਗ ਪਿਆ ਸੀ ਅਤੇ ਮੈਂ ਸਾਰਿਆਂ ਨੂੰ ਜਿਹਨੇ ਵੀ ਵਾਲੀ ਪਾਏ ਹਨ ਮੈਂ ਉਹਨੂੰ ਪਹਿਲਾਂ ਜੱਫੀ ਪਾਉਣੀ ਘੁੱਟ ਕੇ ਜਾ ਕੇ ਇੰਡੀਆ ਵਿੱਚ ਵੀ ਅਤੇ ਖਾਸ ਤੌਰ 'ਤੇ ਯੂਰਪ ਦੇ ਵਿੱਚ ਜ਼ਿਆਦਾ ਹੀ ਰਿਵਾਜ਼ ਚੱਲ ਪਿਆ ਸੀ ਨਾ ਠੀਕ ਨਹੀਂ ਸੀ ਲੱਗਦਾ ਅਤੇ ਜੱਫੀ ਪਾ ਕੇ ਸਾਰਿਆਂ ਨੂੰ ਫਿਰ ਦੋ ਤਿੰਨ ਹਾਸੇ ਵਾਲੀਆਂ ਗੱਲਾਂ ਕਰਨੀਆਂ ਫਿਰ ਬਾਅਦ 'ਚ ਬੇਨਤੀ ਕਰਨੀ ਉਹਨਾਂ ਨੂੰ ਨੇ ਵੀ ਆਹ ਨਹੀਂ ਠੀਕ ਲੱਗਦੇ ਹੈਗੇ ਅਤੇ ਸਾਰੇ ਮੰਨ ਜਾਂਦੇ ਸੀ ਜੇ ਤੁਸੀਂ ਰੁੱਖਾ ਕਹਿੰਦੇ ਹੋ ਫਿਰ ਨਹੀਂ ਕੋਈ ਸੁਣਦਾ ਗੱਲ ਜੇ ਅਸੀਂ ਪਿਆਰ ਨਾਲ ਕਹਿੰਦੇ ਹਾਂ ਜੱਫੀ ਫਿਰ ਪਾ ਕੇ ਪਹਿਲਾਂ ਨਾਲ ਜੋੜ ਲੈਂਦੇ ਹਾਂ ਫਿਰ ਕੋਈ ਬੇਨਤੀ ਕਰਦੇ ਹਨ ਫਿਰ ਕੋਈ ਵੀ ਨਾ ਕਰਦਾ ਵਾ ਕਹਿੰਦਾ ਨਹੀਂ ਮੈਨੂੰ ਪਿਆਰ ਨਾਲ ਕਿਹਾ ਹੈਗਾ ਵੀ ਠੀਕ ਹੀ ਕਿਹਾ ਹੋਣਾ ਅਤੇ ਹੁਣ ਤੀਵਨ ਘੱਟ ਗਿਆ ਬਹੁਤ ਅਤੇ ਜੇ ਪੰਜਾਬ 'ਚ ਥੋੜ੍ਹਾ ਜਿਹਾ ਰਹਿ ਗਿਆ ਉੱਥੇ ਤੀਵਨ ਯੂਰਪ ਤਾਂ ਤੀਵਨ ਕਾਫ਼ੀ ਘੱਟ ਗਿਆ ਹੈਗਾ ਨਹੀਂ ਤਾਂ ਉਹ ਤਾਂ ਲਹਿਰ ਹੀ ਬਣ ਗਏ ਸੀ ਤਾਂ ਆਪਾਂ ਸਾਰਿਆਂ ਨੂੰ ਪਤਾ ਸਾਰੇ ਬੱਚੇ ਛੋਟੇ ਛੋਟੇ ਲੱਗ ਪਿਆ ਸੀ ਮੈਂ ਵੀ ਕੰਨ 'ਚ ਪਾਉਣਾ ਕੁਛ ਮੈਂ ਵੀ ਪਾਉਣਾ ਆਓ ਆਪਾਂ ਰਲ ਮਿਲ ਕੁਛ ਕਰੀਏ ਅਸੀਂ ਵੀ ਗਲਤ ਕੰਮ ਕਰਦੇ ਰਹੀਦਾ ਬਸ ਸੰਗਤਾਂ 'ਚ ਵੀ ਥੋੜ੍ਹੇ ਬਹੁਤੇ ਕਈ ਆਪਣੇ ਪਰਿਵਾਰਾਂ 'ਚ ਹੁੰਦੀਆਂ ਉਹਨਾਂ ਨੂੰ ਦੂਰ ਕਰੀਏ ਆਪਾਂ ਸੋਹਣਾ ਸਮਾਜ ਬਣਾਈਏ ਅਤੇ ਸਾਰੇ ਸੁਖੀ ਰਹਿਣ ਸਾਰੇ ਪਿਆਰ ਵਧੇ ਬੱਚਿਆਂ ਦੀ ਪੜ੍ਹਾਈ 'ਤੇ ਮੈਂ ਬੇਨਤੀ ਕਰੀਦੀ ਆ ਜ਼ਿਆਦਾ ਧਿਆਨ ਦਿਓ ਸਾਡੇ ਬੱਚੇ ਵੱਡੀਆਂ ਪੋਸਟਾਂ 'ਤੇ ਹੀ ਬਹਿਣੇ ਚਾਹੀਦੇ ਆ ਅਤੇ ਬਜ਼ੁਰਗਾਂ ਨੇ ਅੱਗੇ ਉੱਦਾਂ ਫੋਨਡਿਆਂ 'ਚ ਕੰਮ ਕੀਤਾ ਜ਼ਿਆਦਾ ਮੈਂ ਵੀ ਥੋੜ੍ਹਾ ਚਿਰ ਕੀਤਾ ਆ ਕੇ 75 ਦੇ ਵਿੱਚ ਅਤੇ ਉਦੋਂ ਤਾਂ ਕੋਈ 10 ਦੇ ਕੰਮੇ ਨਹੀਂ ਕਰਦਾ ਹੁੰਦਾ ਸੀ ਅਤੇ ਹੁਣ ਤੀਵਨ ਬੱਚਿਆਂ ਨੇ ਕਾਫ਼ੀ ਤਰੱਕੀ ਕੀਤੀ ਆ ਹੋਰ ਲੋੜ ਹੈ ਹਰੇਕ ਦਫ਼ਾ 'ਚ ਸਾਡੇ ਬੱਚੇ ਚਾਹੀਦੇ ਆ ਇਹ ਸੋਚ ਹੋਣੀ ਚਾਹੀਦੀ ਆ ਹਰੇਕ ਇੰਗਲੈਂਡ 'ਚ ਆਏ ਬੈਂਕਾਂ ਹੋਣ ਵਕੀਲ ਹੋਣ ਬਰੈਸਟਰ ਹੋਣ ਸਰਕਾਰ ਹੋਵੇ ਅੱਜ ਗੱਤਕੇ ਦਾ ਟੂਰਨਾਮੈਂਟ ਹੋ ਰਿਹਾ ਤਰਮਨਜੀਤ ਦਾ ਉਹ ਬਹੁਤ ਟੈਲੀਫੋਨ ਮੈਨੂੰ ਆਏ ਵੀ ਤੂੰ ਇੱਥੇ ਹਾਜ਼ਰੀ ਭਰਨੀ ਪੈਣੀ ਵਾਰਕਿੰਗ ਆਪਣੀ ਟੀਮ ਦੇ 3 ਖਰਿਆ ਬਿਆਨਾਂ ਲੈ ਕੇ ਗਿਆ ਮੈਨੂੰ ਜੀਤ ਸਾਨੂੰ ਦੱਸਿਆ ਹੈਗਾ ਬੱਚੇ ਗਏ ਆ ਗੱਤਕੇ ਕੰਪਟੀਸ਼ਨ ਦੇ ਉੱਤੇ ਉਹਨੇ ਪਹਿਲੇ ਦਿਨ ਸੋਚਿਆ ਸੀਗਾ ਵੀ ਇਹਨੂੰ ਪਾਰਲੀਮੈਂਟ ਮੈਂਬਰ ਬਣਾਉਣਾ ਸਾਡੇ ਹੱਥਾਂ 'ਚ ਹੀ ਪੜਿਆ ਤਰਮਨਜੀਤ ਅਤੇ ਪਹਿਲਾਂ ਉਹਨੇ ਇੱਥੇ ਪੜ੍ਹਾਇਆ ਯੂਨੀਅਨ ਸਕੂਲ 'ਚ ਹਾਈ ਸਕੂਲ ਜਲੰਧਰ ਪੜ੍ਹਾਇਆ ਪ੍ਰਾਈਵੇਟ ਵਿੱਚ ਮੁੜ ਕੇ ਕਾਲਜ 'ਤੇ ਜਿਹਨੇ ਫਿਰ ਇੱਥੇ ਘੱਲਿਆ ਉਹਨੂੰ ਉਹਦੀ ਪੰਜਾਬੀ ਹਿੰਦੀ ਅੰਗਰੇਜ਼ੀ ਸਾਰੀਆਂ ਲੈਂਗੁਏਜ ਸਟਰੋਂਗ ਆ ਕਿੰਨਾ ਸੋਹਣਾ ਪਾਰਲੀਮੈਂਟ 'ਚ ਬੋਲਦਾ ਉਹ ਪੰਜਾਬੀ 'ਚ ਵੀ ਗੱਲ ਕਰਦਾ ਬਹੁਤ ਸੋਹਣਾ ਅਤੇ ਅਗਾਤਿਆ ਟੂਰਨਾਮੈਂਟ ਤੀਵਨ 13-14 ਸਾਲ ਤੋਂ ਕਰਾਉਂਦਾ ਹੈਗਾ ਸ਼ੁਰੂ ਆਪਣੇ ਇੱਥੇ ਗੁਰਦੁਆਰਾ ਸਾਹਿਬ ਤੋਂ ਕੀਤਾ ਸੀ ਆਪਣੇ ਸ਼ਾਇਦ 2 ਵਾਰੀ ਹੋ ਚੁੱਕਾ ਟੂਰਨਾਮੈਂਟ ਉਹ ਅਤੇ ਪੇਰੈਂਟਸ ਨੇ ਉਹ 'ਤੇ ਖਰਚ ਕੀਤਾ ਬਹੁਤ ਉੱਥੇ ਲਿਆਉਣ ਲਈ ਫਿਰ ਵੀ ਦੱਸਦੇ ਨੇ ਉਹਨੇ ਡੋਨੇਸ਼ਨ ਵੀ ਵੱਡੀ ਪਦੇ ਦਿੱਤੀ ਸੀ ਸੀਟ ਲੈਣ ਦੇ ਲਈ ਵੀ ਉਦੇ ਨਹੀਂ ਮਿਲਦੀਆਂ ਮੈਂ ਦੱਸਣਾ ਨਹੀਂ ਗਿਆ ਕਿੰਨਾ ਅਮਾਊਂਟ ਦਿੱਤਾ ਸੀਗਾ ਇਸ ਤੋਂ ਬਹੁਤ ਨਾ ਕਰਨਾ ਪੈਂਦਾ ਜੇ ਤੁਸੀਂ ਕਿਸੇ ਖਾਸ ਬੱਚੇ ਨੂੰ ਤੁਸੀਂ ਮੂਹਰੇ ਘੱਲਾਉਣਾ ਚਾਹੁੰਦੇ ਤੁਹਾਨੂੰ ਥੋੜ੍ਹਾ ਬਹੁਤਾ ਪੇਰੈਂਟਸ ਨੂੰ ਖਰਚ ਵੀ ਕਰਨੇ ਪੈਂਦੇ ਹੈਗੇ ਆ ਅਤੇ ਕਈ ਬੱਚੇ ਉੱਦਾਂ ਹੀ ਗੁਣ ਬਹੁਤ ਹੁੰਦੇ ਉੱਦਾਂ ਹੀ ਵੱਧ ਜਾਂਦੇ ਪਰ ਫਿਰ ਵੀ ਇਹ ਕਾਫ਼ੀ ਇੱਥੇ ਦੀ ਪੋਲੀਟਿਕਸ ਵੀ ਤੁਹਾਨੂੰ ਕਾਫ਼ੀ ਕੁਝ ਕਰਨਾ ਪੈਂਦਾ ਮੈਂ ਸਮਾਂ ਥੋੜ੍ਹਾ ਜ਼ਿਆਦਾ ਲੈ ਲਿਆ ਧੰਨਵਾਦ ਆ ਪਰਿਵਾਰ ਦਾ ਹੁਣ ਗੁਰਦੁਆਰਾ ਸਾਹਿਬ ਦੇ ਆਪਣੇ ਹਜੂਰੀ ਜਥਾ ਰਲ ਮਿਲ ਕੇ ਸਾਰੇ ਕੀਰਤਨ ਕਰਨਗੇ ਭਾਈ ਦਰਬਾਰ ਸਿੰਘ ਵੀ ਹਾਜ਼ਰੀ ਭਰਨੀ ਆਏ ਆ ਹਰੇਕ ਵੀ ਭਰਦੇ ਹੁੰਦੇ ਆ ਦੇਖ ਲਓ ਆਪਣੇ ਪੁਰਾਣੇ ਗਿਆਨੀ ਆ 20 ਸਾਲ ਪਹਿਲਾਂ ਗੁਰਦੁਆਰੇ ਸੇਵਾ ਕੀਤੀ ਆ ਅਤੇ ਹੁਣ ਇਹ ਤੁਹਾਡੇ ਸਾਰਿਆਂ ਨਾਲ ਅਮੀਰ ਆ ਸਾਡੇ ਗਿਆਨੀ ਤੁਹਾਡੇ ਕੋਲ ਇਹਨਾਂ ਕੋਲ ਹੁਣ 12 ਦੇ ਨਾਲ 15 ਟਰੱਕ 25-30 ਬੰਦੇ ਕੰਮ ਕਰਦੇ ਆ ਆਪਾਂ ਅੱਜ ਵੀ ਫੈਕਟਰੀ 'ਚ ਕੰਮ ਕਰਦੇ ਹਾਂ ਆਹ ਹੁੰਦੀ ਹੈ ਜੇ ਗੁਰਦੁਆਰੇ ਸੇਵਾ ਸਤਿਗੁਰ ਇੱਕਦਮ ਬਖਸ਼ਿਸ਼ ਕਰਦਾ ਅਤੇ ਹੁਣ ਇੱਥੇ ਨਿਸ਼ਕਾਮ ਤੌਰ 'ਤੇ ਕੀਰਤਨ ਕਰਦੇ ਆ ਇਹਨਾਂ ਆਪਾਂ 3-4 ਸਾਲ ਪਹਿਲਾਂ ਕਿਹਾ ਸੀਗਾ ਇਹ ਨਹੀਂ ਗਾ ਵੀ ਹੁਣ ਤੁਸੀਂ ਬਹੁਤ ਅਮੀਰ ਹੋ ਗਏ ਅਤੇ ਗੁਰਦੁਆਰੇ ਕੀਰਤਨ ਦੀਆਂ ਸੇਵਾਵਾਂ ਜਾਂ ਸਾਥੀਆਂ ਬੰਦ ਕਰਨੀਆਂ ਇਹ ਤੁਹਾਨੂੰ ਕਰਨੀਆਂ ਪੈਣੀਆਂ ਅਤੇ ਇਹਦੇ ਕਰਕੇ ਸਭ ਕੁਝ ਮਿਲਿਆ ਇਹਨਾਂ ਨੂੰ ਉਹ ਵੀ ਹਾਜ਼ਰੀ ਭਰਨਗੇ ਅਤੇ ਬਾਅਦ ਦੇ ਵਿੱਚ 12 ਵਜੇ ਸਰਬਜੀਤ ਪਰਿਵਾਰ ਨਾਲ ਸੰਬੰਧਿਤ ਪਾਠ ਲੰਗਰ ਸੇਵਾ ਹੋ ਰਹੀ ਆ ਬੀਬੀ ਹਰਜਿੰਦਰ ਕੌਰ ਦੇ ਗ੍ਰਹਿ ਸੰਬੰਧੀ ਪਾਠ ਹੋ ਰਹੇ ਆ ਆਨੋ 2 'ਚ ਗੁਰਿੰਦਰ ਸਿੰਘ ਅਤੇ ਬੀਬੀ ਅਮਰਜੀਤ ਦੀ ਲੜਕੀ ਦਾ ਜਸ ਪਵਨ ਕੌਰ ਦੇ ਲੜਕਾ ਜਗਰਾਜ ਸਿੰਘ ਦੇ ਆਨੰਦ ਕਾਰਜ ਹੋ ਰਹੇ ਹੈਗੇ ਆ ਅਤੇ ਸ਼ੁੱਕਰਵਾਰ ਨੂੰ ਛੋਟੇ ਬੱਚੇ ਕਾਫ਼ੀ ਆਉਂਦੇ ਹੁੰਦੇ ਆ
ਅਜੀਤ ਸਿੰਘ ਨੇ ਲਿਖਿਆ ਹੈਗਾ ਬਾਹਰ ਜਿੱਥੇ ਆਪਣੇ ਫੁਆਰਾ ਜਿਹਾ ਲੱਗਾ ਉਹਨਾਂ ਦੇ ਆਲੇ ਦੁਆਲੇ ਜਿਹੜਾ ਪਾਣੀ ਭਰੋਂ ਡੈਗਦਾ ਉਹ ਕਹਿੰਦੇ ਉਹ ਇੱਟਾਂ ਉੱਟਾਂ ਪੱਥਰ ਪਾ ਜਾਂਦੇ ਆ ਉਹ ਬੱਚਿਆਂ ਨੂੰ ਸੰਭਾਲਿਆ ਕਿ ਨਾ ਫਿਰ ਉਹ ਸਾਫ਼ ਕਰਨ ਫਿਰ ਹਾਰਡ ਹੋ ਜਾਂਦੇ ਆ ਸਾਡੇ ਸੇਵਾਦਾਰਾਂ ਨੂੰ ਅਤੇ ਫਿਰ ਉਹ ਫੁਆਰਾ ਠੀਕ ਚੱਲਣਾ ਬਣੇਗਾ ਪਾਣੀ ਜਾਂ ਥੱਲੇ ਨਹੀਂ ਜਾਣਾ ਹੈਗਾ ਅਤੇ ਫਿਰ ਮੁੜ ਕੇ ਆਉਣਾ ਬਣੇਗਾ ਨਾ ਅਤੇ ਫਿਰ ਉਹ ਕਾਫ਼ੀ ਸਮਾਂ ਹੁੰਦਾ ਬੱਚਿਆਂ ਉਹਦੇ ਵਿੱਚ ਕੋਈ ਵੀ ਚੀਜ਼ ਪਾਇਆ ਨਾ ਕਰਨ ਉੱਦਾਂ ਉਹ ਖੇਡ ਸਕਦੇ ਹੈਗੇ ਆ ਅਤੇ ਕਾਤਿਆ ਟੂਰ ਮੈਂ ਦੱਸਿਆ ਵਾਰਕਿੰਗ ਅੱਜ ਨਹੀਂ ਜਾ ਸਕੇ ਅਤੇ ਮੈਂ ਤਾਂ ਟੈਲੀਫੋਨ ਵੀ ਨਹੀਂ ਕੀਤਾ ਮੈਂ ਕਿਹਾ ਉਹਨੇ ਕਹਿਣਾ ਨਹੀਂ ਤਾਂ ਰੋਣਾ ਹੀ ਪੈਣਾ ਅਤੇ ਅੱਜ ਆਪਣੇ ਖਾਲਸਾ ਦਰਬਾਰ ਵਿੱਚ ਪਾਕਿਸਤਾਨ ਦੀ ਪ੍ਰਬੰਧਕ ਕਮੇਟੀ ਆਈ ਹੈਗੀ ਆ ਉਹਦੇ ਹੀ ਪ੍ਰੋਗਰਾਮ ਹੈਗਾ ਮੈਂ ਥੋੜ੍ਹੀ ਉੱਧਰ ਹਾਜ਼ਰੀ ਭਰਨੀ ਹੈ 11 ਵਜੇ ਤੋਂ ਬਾਅਦ ਅਤੇ ਆਪਾਂ 30 ਮਿੰਟ ਉੱਥੇ 35 ਸਾਲ ਤੋਂ ਸੇਵਾ ਕੀਤੀ ਆ ਜਿੰਨੀ ਸੇਵਾ ਡਰਬੀ ਨੇ ਕੀਤੀ ਆ ਉੱਥੇ ਹੋਰ ਕਿਸੇ ਦੁਨੀਆਂ ਦੇ ਸ਼ਹਿਰ ਨੇ ਨਹੀਂ ਕੀਤੀ ਹੈਗੀ ਆਪਾਂ ਹੀ ਲੀਡ ਕੀਤਾ ਸਿੰਘਣੀਆਂ ਗੁਰਦੁਆਰਾ ਲਾਂਘਾ ਵੀ ਆਪਾਂ ਖਿਲਾਇਆ ਥੱਲੇ ਫੋਟੋਆਂ ਲੱਗੀਆਂ ਜਿਸ ਨੇ ਜੋੜੇ ਲਾ ਕੇ ਦੂਜੇ ਹਾਲ ਦੇ ਵਿੱਚ ਦੇਖ ਲਿਓ ਅਤੇ ਉਹ 25-30-40 ਸਾਲ ਪੁਰਾਣੀਆਂ ਹੈਗੀਆਂ ਅਤੇ ਉਹ ਅੱਜ ਸਾਰੇ ਸੇਵਾਦਾਰ ਉਹਨਾਂ ਬੱਚੇ ਜਿਹੜੇ ਇੱਥੇ ਆਏ ਆ ਉਹਨਾਂ ਪੜ੍ਹਾਇਆ ਵੀ ਆਪਾਂ ਹੀ ਆ ਹੈਲਪ ਕੀਤੀ ਸਾਰੇ ਉਹਨਾਂ ਇੰਗਲੈਂਡ ਦੀਆਂ ਸੰਗਤਾਂ ਨੇ ਬੱਚਿਆਂ ਫੀਸ ਫੂਸ ਦੇ ਦੇਣੀ ਹੈਲਪ ਕਰ ਦੇਣੀ ਉਹਨਾਂ ਦੀ ਅਤੇ ਇਸ ਵੇਲੇ ਉਹਨਾਂ 'ਚ ਕੁਛ MLA ਬਣ ਗਏ ਆ ਕੁਛ ਪ੍ਰੋਫੈਸਰ ਬਣ ਗਏ ਹੈਗੇ ਆ ਅਜੇ ਵੀ ਉਹ ਸੇਵਾ ਕਰਦੇ ਆ ਨਾਲ ਅਤੇ ਇੱਧਰ ਵੀ ਪ੍ਰੋਗਰਾਮ ਇੱਧਰ ਕਰਨਾ ਸੀਗਾ ਕਹਿੰਦੇ ਇੱਕ ਵੀ ਉੱਧਰ ਕਰ ਲਓ ਇੱਧਰ ਕਰ ਲਓ ਅਤੇ ਫਿਰ ਮੈਂ ਕਹਿੰਦੇ ਡਰ ਵੀ ਜੀ ਕੋਈ ਪ੍ਰੋਗਰਾਮ ਹੋਣਾ ਚਾਹੀਦਾ ਕਿਉਂਕਿ ਲਾਸਟ ਟਾਈਮ ਆਪਾਂ ਹੀ ਕੀਤਾ ਸੀ ਪ੍ਰੋਗਰਾਮ ਇੱਥੇ ਅਤੇ ਐਤਕੀ ਉੱਧਰ ਰੱਖਿਆ ਉਹਨਾਂ ਨੇ ਖਾਲਸਾ ਦਰਬਾਰ ਦੇ ਵਿੱਚ ਅਤੇ ਇੱਕ ਸ਼ਹਿਰ 2-3 ਪ੍ਰੋਗਰਾਮ ਨਹੀਂ ਚੰਗੇ ਲੱਗਦੇ ਕਰਕੇ ਉਹਨਾਂ 2-3 ਵੀਕਾਂ ਲਈ ਆਏ ਹੈਗੇ ਆ ਉਹਨਾਂ ਨੂੰ ਵੱਖ ਵੱਖ ਸ਼ਹਿਰ 'ਚ ਮੈਂ ਵੀ ਕਿਹਾ ਸੀ ਵੀ ਇੱਥੇ ਰਹਿਣ ਦਿਓ ਇੱਕ ਵਾਰੀ ਆਪਾਂ ਪ੍ਰੋਗਰਾਮ ਕਰ ਲੈਂਦੇ ਹਾਂ ਕਿ ਲੱਗ ਗਿਆ ਮੇਰੇ 30 ਸਾਲ ਤੋਂ ਸਾਡੇ ਹੱਥਾਂ 'ਚ ਵੱਡੇ ਪਲੇ ਆ ਉਹ ਅਤੇ ਬੜੀ ਸਤੂ ਦੀ ਬਖਸ਼ਿਸ਼ ਆ ਉਹਨਾਂ ਦੇ ਉੱਤੇ ਅਗਲੇ ਹਫ਼ਤੇ ਇੱਦਾਂ ਹੀ ਪ੍ਰੋਗਰਾਮ ਹੋ ਰਹੇ ਹੈਗੇ ਆ ਸੈਕਚਨ ਦੇ ਪ੍ਰੋਗਰਾਮ ਹੁੰਦਾ ਸ਼ੁੱਕਰਵਾਰ ਨੂੰ ਸੰਸਕਾਰ ਵੀ ਆ ਪੂਰੀ ਡਿਟੇਲ ਮੇਰੇ ਖਿਆਲ ਬਾਹਰ ਬੋਰਡ 'ਤੇ ਲੱਗੀ ਹੋਣੀ ਹੈਗੀ ਆ ਅਤੇ ਮੇਰੇ ਖਿਆਲ ਇਹ ਠੀਕ ਨਹੀਂ ਗਾ ਨਹੀਂ ਆਪਣੇ ਭਗਤ ਵੀਰ ਸਿੰਘ ਜਨਮ ਦਿਨ 'ਤੇ ਹੈਗਾ ਆ ਪ੍ਰਕਾਸ਼ ਦਾ ਉਹਨਾਂ ਦਾ ਉਹਨਾਂ ਨੇ ਪਾਠ ਸੁਣਦੇ ਹੋਣੇ ਹੈਗੇ ਆ ਮੰਗਲਵਾਰ ਨੂੰ ਕੁਐਸਚਨ ਆਨਸਰ ਹੈਗਾ ਅਤੇ ਬਾਅਦ ਦੇ ਖਾਲਸਾ ਕਲੱਬ ਸ਼ੁੱਕਰਵਾਰ ਨੂੰ ਸਨਿਚਰਵਾਰ ਨੂੰ ਕੁਲਦੀਪ ਸਿੰਘ ਦੇ ਸਾਡੇ ਦਸਾਂ ਦੇ ਪਾਠ ਹੋਣੇ ਆ ਗੁਰਿੰਦਰ ਸਿੰਘ ਜਗੈਤ ਦਾ ਰਵਾਨ ਸਿੰਘ ਦੇ ਪਾਠ ਹੋਣੇ ਹੈਗੇ ਆ ਪਰਮਜੀਤ ਪਰਿਵਾਰ ਨੂੰ ਇੱਕ ਵਾਰ ਸੁਣ ਦੇ ਪਾਠ ਹੋ ਰਹੇ ਹੈਗੇ ਆ ਅਤੇ ਐਤਵਾਰ ਨੂੰ ਇਸੇ ਤਰ੍ਹਾਂ ਜਸਪਾਸ ਨੇ ਪ੍ਰੋਬਲਮ 11 ਵਜੇ ਸੁਣ ਦੇ ਪਾਠ ਦੀ ਸੇਵਾ ਹੋ ਰਹੀ ਹੈ ਅਤੇ ਆਨੰਦ ਕਾਰਜ ਵੀ ਸੁਖਵਿੰਦਰ ਕੌਰ ਦੀ ਲੜਕੀ ਇਹਦੇ ਜਿਹੜਾ 1 ਵਜੇ ਸੁਣ ਦੇ ਪਾਠ ਵੀ ਹੋ ਰਹੇ ਹੈਗੇ ਧੰਨਵਾਦ ਤੁਹਾਡਾ ਮੈਂ ਸਮਾਂ ਕਾਫੀ ਲੈ ਲਿਆ ਆਓ ਆਪਾਂ ਬੱਚੇ ਲਈ ਨੌਜਵਾਨ ਲਈ ਆਨੰਦ ਕਾਰਜ ਸਫਲਤਾ ਲਈ ਅਰਦਾਸ ਕਰੀਏ ਆਪਣੇ ਲਈ ਵੀ ਕਰੀਏ ਵੀ ਆਪਾਂ ਸਾਰਿਆਂ ਨੇ ਚੰਗੇ ਗੁਰਸਿੱਖ ਬਣਨਾ ਹੈਗਾ ਸਾਰਿਆਂ ਨੇ ਅਤੇ ਤਾਂ ਜੋ ਜਿਹੜਾ ਹੈਗਾ ਰੋਲ ਮਾਡਲ ਚਾਹੀਦੇ ਸਾਰੇ ਪ੍ਰਬੰਧਕ ਫਿਰ ਸੰਗਤਾਂ 'ਤੇ ਅਸਰ ਪੈਂਦਾ ਕੁਦਰਤੀ ਅੱਜ ਪਿੱਛੇ ਬੈਠੇ ਸੀਗੇ ਅਮਰੀਕ ਸਿੰਘ ਤੂਰ ਮੇਰੇ ਖੜ੍ਹੇ ਹੋਏ ਆ ਨਾਲ ਸਿੰਘ ਬੈਠੇ ਸੀ ਮੇਰੇ ਉਹਦੇ ਮਾਮੇ ਦੇ ਲੜਕੇ ਆ ਮੈਂ ਉਹਦੇ ਜੀਵਨ ਤੋਂ ਪ੍ਰਭਾਵਿਤ ਸਿੰਘ ਬਣਿਆ ਸੀ ਉਹ 71 'ਚ ਸਿੰਘ ਸਜਿਆ ਸੀ ਅਜੇ ਤੱਕ ਉਹ ਮੈਨੂੰ ਕਹਿੰਦਾ ਗੱਲ ਨਾ ਕਰਿਆ ਕੋਲ ਅਜੇ ਤੱਕ ਵੀ ਠੰਡੇ ਪਾਣੀ ਨਹਾਉਂਦਾ ਅਤੇ ਜਾਂ ਪੂਰਾ ਤਕੜਾ ਫਾਈਟਰ ਸੀ ਉਸ ਵੇਲੇ ਅਤੇ ਪਹਿਲਾ ਸਿੱਖ ਸੀ ਉਹ ਡਰਬੀ ਦੇ ਵਿੱਚ ਜਿਹਨੇ ਇੱਥੇ ਵਾਲ ਨਹੀਂ ਕਟਾਏ 60 ਦੇ ਵਿੱਚ ਆਇਆ ਸੀ ਉਦੋਂ ਕੋਈ ਬੱਚਾ ਵੀ ਕਹਿੰਦਾ ਕਿਸੇ ਦੇ ਕੇਸ ਆਏ ਨਹੀਂ ਸੀ ਅਤੇ ਫਿਰ ਮਾਰਸ਼ਲ ਆਰਟ ਸਿੱਖਣਾ ਪਿਆ ਸੀਗਾ ਅਤੇ ਮੇਰੇ ਖਿਆਲ ਉਹਦਾ ਮਿੰਨਾ ਫਿਰ ਗੁੱਸੇ ਹੋ ਜਾਣਾ ਉਹਨੇ ਮੇਰੇ ਖਿਆਲ ਡਰ ਵੀ 2-3 ਸਿੰਘ ਆ ਜਿਹਨਾਂ ਦਾ ਜੀਵਨ ਬਹੁਤ ਹੀ ਉੱਚਾ ਸੋਚਾ ਅਤੇ ਸੰਗਤ 'ਚ ਬੈਠੇ ਰਹਿੰਦੇ ਆ ਪ੍ਰਬੰਧ 'ਚ ਨਹੀਂ ਕਦੀ ਹਿੱਸਾ ਲੈਂਦੇ ਦਸਵੰਧ ਹੀ ਪੂਰਾ ਦਿੰਦੇ ਕਦੀ ਨਾਂ ਨਹੀਂ ਲਾਉਂਦੇ ਸਟੇਜ ਦੇ ਉੱਤੇ ਕਦੀ ਵੀ ਕਈ ਵਾਰੀ ਖੰਡ ਪਾਠ ਉਹਨਾਂ ਨਾਲ ਹੁੰਦਾ ਅਤੇ ਪਰ ਉਹ ਕਹਿੰਦੇ ਕਿੱਦਾਂ ਕਿ ਉਹ ਸੰਗਤ ਵੱਲੋਂ ਖੰਡ ਪਾਠ ਹੋਇਆ ਜੀ ਸੇਵਾ ਉਹ ਕਰ ਦਿੰਦੇ ਹੁੰਦੇ ਆ ਇੱਦਾਂ ਦਾ ਜੀਵਨ ਸਾਡਾ ਚਾਹੀਦਾ ਦਿਖਾਵਾ ਨਹੀਂ ਸਾਨੂੰ ਪ੍ਰਬੰਧਕਾਂ ਦਾ ਥੋੜ੍ਹਾ ਕਰਨਾ ਪੈਂਦਾ ਬੋਲਣਾ ਪੈਂਦਾ ਅਤੇ ਉਹ ਕਈ ਕਈ ਘੰਟੇ ਦਾ ਨੇ ਮੈਨੂੰ ਆਪ ਦੇਖਦੇ ਨੂੰ ਹੋਗਾ 50 ਸਾਲ ਤੱਕ ਬਹੁਤ ਧੰਨਵਾਦ ਤੁਹਾਡਾ ਜੀ ਸਤਿਗੁਰ ਸਾਨੂੰ ਸਾਰਿਆਂ ਨੂੰ ਇਹੋ ਜਿਹਾ ਜੀਵਨ ਬਖਸ਼ੇ ਹੋਰ ਵੀ ਸੰਗਤਾਂ ਸਾਡੀ ਭੈਣ ਜੀ ਬੈਠੇ ਜਰਮਨ ਵਾਲੇ ਅਤੇ ਇਹਨਾਂ ਦੇ ਬੜੇ ਕੋਲ ਅਸੀਂ ਰਹਿੰਦੇ ਰਹੇ ਹਾਂ ਹੁਣ 15-20 ਸਾਲ ਦਰਬ ਜੀ ਰਹਿੰਦੇ ਆ ਇਹ ਵੀ ਬਹੁਤ ਸੋਹਣੇ ਉੱਦਮ ਕਰਦੇ ਰਹਿੰਦੇ ਆ ਉੱਥੇ ਵੀ ਇਹਨਾਂ ਸਤਨਾਮ ਸਿੰਘ ਪ੍ਰਧਾਨ ਵੀ ਰਹੇ ਗਏ ਹੁਣ ਪਾਕਿਸਤਾਨ ਗੁਰਦੁਆਰਾ 'ਚ ਗੁਰਪੁਰਬ ਦੇ ਸਾਰਾ ਪ੍ਰਬੰਧ ਜਿਹੜਾ ਡਰਬੀ ਸਿੰਘ ਸਤਨਾਮ ਸਿੰਘ ਕੋਲ ਹੁੰਦਾ ਹੁਣ ਬਈ ਸਾਰਾ ਜਾ ਦੇ ਉਹਦੇ ਘੱਟੋ ਘੱਟ 25-30 ਹਜ਼ਾਰ ਦਾ ਲੰਗਰ ਤਿਆਰ ਰੋਜ਼ ਕਰਨਾ 14 ਦਿਨ ਅਤੇ ਉਹ ਵੀ ਸੇਵਾ ਗੁਰਦੁਆਰਾ ਤੁਹਾਡੇ ਕੋਲ ਹੈਗੀ ਆ ਸਭ ਨੇ ਬੜੀ ਬਖਸ਼ਿਸ਼ ਕੀਤੀ ਆ ਇੱਦਾਂ ਹੀ ਬਣਾਈ ਰੱਖੇ ਧੰਨਵਾਦ ਤੁਹਾਡਾ ਸਾਰਿਆਂ ਦਾ ਆਓ ਆਪਾਂ ਕਿੰਨਾ ਜੁੜ ਗਏ ਨੌਜਵਾਨ ਬੱਚੇ ਦੇ ਆਨੰਦ ਕਾਰਜ ਸਫਲਤਾ ਲਈ ਸ਼ਾਦਗੀਆਂ ਨਹੀਂ ਹੋਣੀ ਪੜ੍ਹਨਗੇ ਅਤੇ ਆਪਾਂ ਵੀ ਸਾਰਿਆਂ ਨੇ ਨਾਲ ਬੋਲਣ 'ਤੇ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਬੜਭਾਗੀ ਸਾਧ ਸਿੰਘ ਜੀ ਬੜਭਾਗੇ ਹਾਂ ਸੇਵਕ ਪਰਿਵਾਰ ਵੱਲੋਂ ਬੱਚੇ ਦੇ ਆਨੰਦ ਕਾਰਜਾਂ ਦੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਸਨ ਜਿਹਦੇ ਭੋਗ ਆਪ ਜੀ ਨੇ ਸਰਵਣ ਕੀਤੇ ਨੇ। ਗੁਰੂ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਨ, ਕਿਉਂਕਿ ਗੁਰਸਿੱਖ ਦਾ ਫਰਜ਼ ਬਣਦਾ ਹੈ ਕੀਤਾ ਲੋੜ ਜਾਂ ਕੰਮ ਸੋ ਹਰ ਪੈ ਆਖੀਏ। ਆਪਾਂ ਕੋਈ ਵੀ ਕਾਰਜ ਸ਼ੁਰੂਆਤ ਕਰਦੇ ਹਾਂ ਸਾਧ ਸਿੰਘ ਜੀ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਸੀ, ਕੋਈ ਫਸਲ ਵੀ ਬੀਜਦੇ ਹਾਂ ਜਾਂ ਹੋਰ ਵੀ ਕਾਰਜ ਆਪਾਂ ਸ਼ੁਰੂਆਤ ਕਰਦੇ ਹਾਂ, ਆਪਣੇ ਇਸ਼ਟ ਦੇਵ ਨੂੰ ਅੱਗੇ ਅਰਦਾਸ ਬੇਨਤੀ ਕਰਨੀ, ਆਪਣੇ ਇਸ਼ਟ ਦੇਵ ਨੂੰ ਧਿਆਉਣਾ। ਸੋ ਗੁਰੂ ਸਾਹਿਬ ਵੀ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਫਿਰ ਉਸ ਕਾਰਜ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਆਪ ਜਿਸ ਤਰ੍ਹਾਂ ਸਾਧ ਸਿੰਘ ਜੀ ਆਪਾਂ ਅਗਵਾਹੀ ਕਿਸੇ ਚੀਜ਼ ਦੇ ਵਾਸਤੇ ਲੈਂਦੇ ਹਾਂ ਕਿਸੇ ਪਾਸੋਂ, ਤਾਂ ਗੁਰੂ ਮਹਾਰਾਜ ਜੀ ਸਾਧ ਸਿੰਘ ਉਸ ਕਾਰਜ ਵਿੱਚ ਸਾਖੀ ਹੋ ਕਰਕੇ ਉਸ ਕਾਰਜ ਨੂੰ ਨੇਪਰੇ ਚਾੜਦੇ ਨੇ। ਸੋ ਗੁਰੂ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਨ, ਸੇਵਕ ਪਰਿਵਾਰ ਦੇ ਆਉਣ ਵਾਲੇ ਜਿਹੜੇ ਕਾਰਜ ਨੇ ਗੁਰੂ ਪਾਤਸ਼ਾਹ ਜੀ ਉਹਨਾਂ ਦੇ ਵਿੱਚ ਸਫਲਤਾ ਬਖਸ਼ਿਸ਼ ਕਰਨ। ਤੋ ਸਾਧ ਸਿੰਘ ਜੀ, ਮੇਰੇ ਮਨ ਦੇ ਵਿੱਚ ਬਹੁਤ ਵਾਰੀ ਕਈ ਖਿਆਲ ਆਉਂਦਾ ਹੈ ਕਿ ਗੁਰਦੁਆਰੇ ਦਰਬੀ ਦੇ ਵਿੱਚ ਪੰਜ ਨੇ, ਜਿਨ੍ਹਾਂ ਦੇ ਵਿੱਚੋਂ ਪੰਜਵਾਂ ਇਹ ਹੈ, ਕਿਉਂਕਿ ਮੈਂ ਕਰਾਈ ਗੁਰੂ ਸਾਹਿਬ ਨਹੀਂ ਹੈ ਸਾਧ ਸਿੰਘ ਜੀ, ਇੱਜ਼ਤ ਸ਼ੋਹਰਤ ਕਮਾਣੀ ਬੰਦੇ ਦੇ ਆਪਣੇ ਹੱਥ ਵਿੱਚ ਹੈ। ਜੇ ਪਰਮੇਸ਼ੁਰ ਚਾਹੇ, ਜਿਸ ਤਰ੍ਹਾਂ ਪੂਜਾ ਪੁਰੇਵਾਲ ਜੀ ਨੇ ਹੁਣੇ ਗੱਲ ਕੀਤੀ ਸੀ, ਬਹੁਤ ਵਾਰੀ ਗੱਲ ਕਰਦੇ ਪੁਰੇਵਾਲ ਜੀ, ਕਿਉਂਕਿ ਸਾਨੂੰ ਉੱਥੇ ਦੇਖਦੇ ਰਹਿੰਦੇ ਨੇ, ਦਾਸ ਦੇ ਟਰੱਕ ਜਿਹੜੇ ਨੇ ਉਹ ਪੁਰੇਵਾਲ ਦੇ ਖੜ੍ਹਦੇ ਨੇ, ਕੁਛ ਬਾਹਰ ਖੜ੍ਹਦੇ ਨੇ, ਲਿਸਟਰ ਖੜ੍ਹਦੇ ਨੇ, ਕੁਛ ਇੱਥੇ ਖੜ੍ਹਦੇ ਨੇ, ਉਹ ਸਾਨੂੰ ਦੇਖਦੇ ਰਹਿੰਦੇ ਨੇ ਕਿ ਮੈਂ ਅਤੇ ਮੁੰਡਾ ਲੱਗੇ ਰਹਿੰਦੇ ਹਾਂ, ਆਪਾਂ ਕਦੇ ਕੁਛ ਕਰਨਾ ਕਦੇ ਕੁਛ ਕਰਨਾ, ਉਹ ਸਾਨੂੰ ਦੇਖ ਕਰਕੇ ਸਾਰੀ ਸਾਡੇ ਕੋਲ ਆ ਕੇ ਕਈ ਵਾਰੀ ਖੜ੍ਹ ਵੀ ਜਾਂਦੇ ਨੇ, ਸਾਡੇ ਕੋਲ ਗੱਲਾਂ ਬਾਤਾਂ ਕਰਨੇ, ਹੱਸਦੇ ਰਹਿੰਦੇ ਨੇ ਸਾਨੂੰ। ਇੱਕ ਵਾਰੀ ਸਾਧ ਸਿੰਘ ਜੀ, ਥੋੜ੍ਹੇ ਜਿਹੇ ਮੈਨੂੰ ਮਹੀਨਾ ਕਿ ਹੋਇਆ, ਇੱਕ ਜਲੰਧਰ ਤੋਂ ਪੱਤਰਕਾਰ ਆਇਆ ਹੋਇਆ ਸੀ ਇਹਨਾਂ ਦੇ ਕੋਲ, ਉਹਨਾਂ ਦੇ ਨਾਲ ਤਿੰਨ ਬੰਦੇ ਸਨ, ਇੱਕ ਬੀਬੀ ਸੀ ਉਹਨਾਂ ਦੇ ਨਾਲ। ਮੈਂ ਸਾਧ ਸਿੰਘ ਟਰੱਕ ਦਾ ਟਾਇਰ ਚੜਾਉਂਦਾ ਸੀ, ਫਰੰਟ ਵਾਲਾ ਟਾਇਰ, ਅਤੇ ਉਹ ਮੇਰੇ ਕੋਲ ਨੂੰ ਉਹਨਾਂ ਨੂੰ ਫੜ ਕੇ ਮੇਰੇ ਕੋਲ ਨੂੰ ਲਿਆ, ਤਿੰਨਾਂ ਚਾਹਾਂ ਜਣਿਆਂ ਨੂੰ। ਕਹਿਣ ਲੱਗੇ ਸਾਡਾ ਗਿਆਨੀ ਹੈ ਇਹ, ਦੇਖੋ ਕਿੰਨਾ ਹਾਰਡ ਦਾ ਕੰਮ ਕਰਦਾ ਹੈ ਸਾਡਾ ਗਿਆਨੀ। ਉਹ ਮੇਰੀਆਂ ਫੋਟੋਆਂ ਖਿੱਚ ਕੇ ਸਾਧ ਸਿੰਘ ਜੀ ਲੈ ਕੇ ਗਏ ਇੰਡੀਆ ਨੂੰ, ਕਹਿੰਦੇ ਸੀ ਜਾ ਕੇ ਤੇਰੀ ਫੋਟੋ ਲਾਉਣੀ ਉੱਥੇ ਇੰਡੀਆ ਪੇਪਰ ਦੇ ਵਿੱਚ, ਵੀ ਆਹ ਗਿਆਨੀ ਦੇਖੋ ਕਿੰਨਾ ਹਾਰਡ ਕੰਮ ਕਰਦਾ ਹੈ। ਸੋ ਕਹਿਣ ਤੋਂ ਭਾਵ ਹੈ ਸਾਧ ਸਿੰਘ, ਇਸ ਗੁਰੂ ਘਰ ਨੇ ਜਾਂ ਜਿਹੜੇ ਹੋਰ ਗੁਰਦੁਆਰੇ ਨੇ ਚਾਰ, ਉਹਨਾਂ ਦੇ ਵਿੱਚ ਵੀ ਜਾ ਸਕਦਾ ਹੈ। ਇੱਥੇ ਮੈਨੂੰ ਕੀਰਤਨ ਦਾ ਟਾਈਮ ਮਿਲੇ ਜਾਂ ਨਾ ਮਿਲੇ, ਆਉਣਾ ਸਾਧ ਸਿੰਘ, ਕਿਉਂਕਿ ਜਿੱਥੇ ਸੰਗਤ ਦੇ ਨਾਲ ਜਾਂ ਗੁਰੂ ਸਾਹਿਬ ਜੀ ਨਾਲ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੇ ਵੀ ਪ੍ਰਕਾਸ਼ ਉਹੀ ਹੈ ਜਿਹੜਾ ਇੱਥੇ ਪ੍ਰਕਾਸ਼ ਹੈ ਨਾ, ਉੱਥੇ ਵੀ ਉਹੀ ਹੈ। ਪਰ ਜਿੱਥੇ ਸੰਗਤ ਦੇ ਨਾਲ ਪਿਆਰ ਬਣ ਜਾਂਦਾ ਨਾ, ਬੰਦਾ ਮੱਲੋ ਮੱਲੀ ਉੱਥੇ ਨੂੰ ਜਾਂਦਾ ਹੈ, ਬੰਦੇ ਦਾ ਮਨ ਕਰਦਾ ਉੱਥੇ ਨੂੰ ਜਾਵਾਂ। ਪਰ ਮੈਂ ਉੱਧਰ ਖਾਲਸਾ ਦਰਬਾਰ ਵੀ ਕਈ ਵਾਰੀ ਸਾਧ ਸਿੰਘ ਕੀਰਤਨ ਦੀ ਸੇਵਾ ਨਿਭਾਇਆ ਕਰਿਆ ਹਾਂ। ਜਿਸ ਤਰ੍ਹਾਂ ਪੁਰੇਵਾਲ ਜੀ ਕਹਿੰਦੇ ਕੋਈ ਪੈਸਾ ਨਹੀਂ ਦੇਣਾ ਮੈਨੂੰ ਸਾਧ ਸਿੰਘ, ਉਹਨਾਂ ਨੇ ਕਈ ਵਾਰੀ ਗੁਰਜੀਤ ਸੋਹਣੀ ਵੀ ਮੇਰੇ ਨਾਲ ਗਏ ਨੇ ਉੱਧਰ, ਉਹ ਕਈ ਵਾਰੀ ਪੈਸੇ ਉਹਨਾਂ ਨੇ ਚੱਕ ਕੇ ਦੇਣੇ, ਉਹਨਾਂ ਨੂੰ ਮੈਂ ਉੱਥੇ ਦੇ ਆਉਣੇ। ਸਾਧ ਸਿੰਘ, ਇਹ ਵਡਿਆਈ ਨਹੀਂ ਹੈ, ਮੈਂ ਇਹ ਨਾ ਕਿਹਾ ਵੀ ਆਪਣੇ ਮੂੰਹ 'ਤੇ ਖਣੀ ਆਪ ਸ਼ਿਫਤ ਕਰਦਾ। ਧਮੜੈਰ ਸਾਹਿਬ ਨੂੰ ਵੀ ਤੁਸੀਂ ਪੁੱਛ ਸਕਦੇ ਉੱਥੇ ਜਾ ਕੇ, ਇਹ ਗੁਰੂ ਸਾਹਿਬ ਦੀ ਕਿਰਪਾ ਹੈ। ਜਿਸ ਗੁਰੂ ਘਰ ਨੇ ਸਾਧ ਸਿੰਘ ਇੰਨਾ ਕੁਛ ਬਖਸ਼ਿਸ਼ ਕੀਤਾ ਮੈਨੂੰ ਕਿ ਇਸ ਦੇ ਲਾਇਕ ਮੈਂ ਨਹੀਂ ਸੀ, ਇਸ ਗੁਰੂ ਘਰ ਨੇ ਬਹੁਤ ਕੁਛ ਮੈਨੂੰ ਦਿੱਤਾ ਹੈ, ਰੋਟੀ ਦਿੱਤੀ ਹੈ, ਇੱਜ਼ਤ ਸ਼ੋਹਰਤ ਦਿੱਤੀ ਹੈ, ਸੰਗਤਾਂ ਦੇ ਨਾਲ ਪਿਆਰ ਬਖਸ਼ਿਸ਼ ਕੀਤਾ ਹੈ। ਮੈਂ ਕਦੇ ਗੱਲ ਕਰਨੀ ਚਾਹੁੰਦਾ ਨਹੀਂ ਸੀ, ਪਰ ਕਈ ਵਾਰੀ ਪੁਰੇਵਾਲ ਜੀ ਜਦੋਂ ਇੱਦਾਂ ਗੱਲ ਕਰਦੇ ਰਹਿੰਦੇ, ਫਿਰ ਮਨ ਦੇ ਵਿੱਚ ਆਉਂਦਾ ਵੀ ਪੁਰੇਵਾਲ ਮੇਰੀ, ਪੁਰੇਵਾਲ ਵਡਿਆਈ ਕਰਦੇ ਰਹਿੰਦੇ ਨੇ ਮੇਰੀ, ਪਤਾ ਨਹੀਂ ਮੇਰੇ ਮਨ ਦੇ ਵਿੱਚ ਕੋਈ ਐਸੀ ਗੱਲ ਨਾ, ਹੰਕਾਰ ਨਾ ਆ ਜਾਵੇ ਜਿਹੜੀ ਉਹ ਮੇਰੀ ਵਡਿਆਈ ਕਰੀ। ਬਹੁਤ ਵਾਰੀ ਕਰਦੇ ਨੇ, ਕਿਉਂਕਿ ਸਾਨੂੰ ਦੇਖਦੇ ਰਹਿੰਦੇ ਨੇ। ਆਹੋ ਸ਼ਬਦ ਦੇ ਨਾਲ ਜੁੜੇ ਇੱਕ ਦੋ ਸ਼ਬਦ ਮੈਂ ਸਾਧ ਸਿੰਘ ਦੀ ਸੇਵਾ ਕਰਾਂਗਾ, ਕਿਉਂਕਿ ਦਾਸ ਨੂੰ ਪ੍ਰੋਗਰਾਮ ਹੈ, ਉਹ ਮੈਂ ਬਾਹਰ ਜਾਣਾ ਹੈ।

지금 말씀드렸습니다.

ਨਾਮੋ ਸਭਤੇ ਉੱਤਮ ਹਰ ਕੀ ਕਥਾ ਨਾਮ ਸੁਣ ਤੂੰ ਦਰ ਦੁੱਖ ਲੱਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਸੰਗੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਾਸ਼ ਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਾਨ ਕੋ ਸਲੋਕਾ ਬਹੁ ਸ਼ਸਤਰ ਬਹੁ ਸਿਮ੍ਰਤੀ ਪੇਖੇ ਸਰਬ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਚ ਸਿਮਰਤ ਬਖਿਆਨ ਯੋਗ ਵਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨਮ ਦੇ ਫਿਰਿਆ ਅਨਕ ਪ੍ਰਕਾਰ ਕੀ ਏ ਬੋ ਜਤਨਾ ਪੁਨ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ ਹੋਮਾ ਕਰ ਰਾਤੀ ਵਰਤਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਪਰੈ ਜਰਜੀਵੈ ਮਾ ਉਦਾਸਤ ਵੀ ਸਰਦੀਵੈ ਅਗਨ ਮਾਏ ਹੋਮਤ ਪ੍ਰਾਨ ਕਨਕ ਅਸੁ ਹੈ ਬ੍ਰਭੂਮ ਦਾਨ ਨਿਉਲੀ ਕਰਮ ਕਰੈ ਬੋਆਸਨ ਜੈਨ ਮਾਰਗ ਸੰਜਮੇਤ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੈ ਤਉ ਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਾਸ਼ ਨਾਏ ਨਾਨਕ ਗੁਰਮੁਖ ਨਾਮ ਜਪਤ ਗਾਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੈ ਗਰਮ ਗੁਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂਨ ਵਿਖਿਆ ਟਰੈ ਜਲ ਤੋਂ ਵੈ ਬਹੁਦੇ ਅਨੀਤ ਸ਼ੁੱਧ ਗਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਯੂਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁ ਸਿਆਣ ਜਮ ਕਉ ਪਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਤ੍ਰਪੈ ਪੇਖ ਅਨੇਕ ਅਗਨ ਨਹੀਂ ਬੁਝੈ ਕੋਟ ਪਾਪ ਦਰਗਾ ਨਹੀਂ ਸਿਜੈ ਛੂਟ ਸੁਨਾਹੀ ਉਪਿਆਲ ਵਿਆਪੈ ਮਾਇਆ ਜਾਲ ਅਪਕਟੂ ਸਗਲੀ ਜਮਡਾਨਾ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਾ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲਾ ਸਹਿ ਸਬਾਏ ਚਾਰ ਪਦਾਰਥ ਜੇ ਕੋ ਮਾਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਾਧ ਗਾਵੈ ਜੇ ਕੋ ਆਪਣੀ ਸੋਭਾ ਲੋ ਰਹਿ ਸਾਧ ਸੰਗੇ ਹੋਮੈ ਛੁਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਕੈ ਬਾਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਵਰਦਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣਾ ਨੀਚਾ ਸੋ ਗੁਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਾ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਮ ਜਾਨੋ ਆਪੇ ਆਪਣੇ ਸੰਗ ਆਪ ਪ੍ਰਭਰਾਤੇ ਤੁਮਰੀ ਉਸ ਤੋਮ ਤੇ ਹੋਏ ਨਾਨਕ ਔਰ ਨਾ ਜਾਣ ਸਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘੱਟ ਵਸੈ ਹਰ ਨਾਮ ਸਲੋਕ ਨਿਰਗੁਨਿਆਰ ਏਆਨਿਆ ਸੋ ਪ੍ਰਭ ਸਾ ਸਮਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮ ਦ੍ਰਿਸ਼ਟਾਨੀ ਜਿਨ ਤੂੰ ਸਾ ਸਵਾਰ ਸ਼ਿੰਗਾਰਿਆ ਗਰਭ ਗੁਣ ਮੈਂ ਜਿਨੈ ਉਭਾਰਿਆ ਬਾਰ ਵਸਾ ਤੁਜਾ ਪਿਆਰਾ ਦੂਤ ਪਰ ਜੋ ਭੋਜਨ ਸੁਖ ਸੂਦ ਮਿਰਦ ਪਿਆ ਉੱਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤਾਉ ਨਾਨਕ ਸੀਜੈ ਜੇ ਪ੍ਰਸਾਦ ਧਰੇ ਉੱਪਰ ਸੁਖ ਵਸੈ ਸੁਤ ਪ੍ਰਾਤਮੀਤ ਪੰਤਾ ਸਿੰਘ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰਨੇ ਤਰ ਰਸਨਾ ਤਿਸੇ ਤਿਆਗ ਆਵਰ ਸੰਗਰਚਨਾ ਐਸੇ ਦੋਖ ਮੁੜੇ ਅੰਤ ਬਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤੇ ਸੋ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਮ੍ਰਿਤ ਪਾਵੈ ਤਾਂ ਸੋ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਸਰਾ ਹਜੂਰੇ ਤਾ ਕੌਣ ਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਾ ਮਾਨ ਸਭ ਸਾਰਾ ਮੂਧ ਅਜਾਨ ਸਦਾ ਸਦਾ ਪੂਲਣ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਕੋਡੀ ਸੰਗਰਚੈ ਸਾ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਸਿਰ ਕਰਮਾਨਾ ਜੋ ਹੋਵਨ ਸੋ ਦੂਰ ਪ੍ਰਾਨਾ ਛੋੜ ਜਾਏ ਤਿਸਕਾ ਸ਼ਰਮ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਾਈ ਤਿਸ ਪਰ ਹਰਾਏ ਚੰਦਨ ਲੇਪ ਉਤਾਰਾ ਧੋਏ ਗਰਦ ਪ੍ਰੀਤ ਭਾਸਮ ਸੰਗ ਹੋਏ ਅੰਧ ਕੂ ਮੈਂ ਪਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ
करतूत पशु की मानस जात लोक पचारा कर दिन रात बार पेख अंतर मलमाया शब सुनाए कश कर छिपाया बाहर ज्ञान ध्यान स्नान यंत्र व्यापा लोभ सुआन अंतर अग्न बार तान स्वागल पाथर कैसे तरह था जाकै अंतर बसै प्रभ आप नानक तेजन सह समात सुनंदा कैसे मार्ग पावा है करका लो उड़न बहावा है काम बजार तबूजा डोरा निष्कय तो समझा पूरा कहां विष्णु पद गावा गोंग जतन करे तो पीसुर भांग कै पिंगल पर्वत प्रभवन नहीं हो तू आस गावन करतार करना मैं दीन बेनती करा नानक तुमरी कृपा तर संग साई सुहावन चीत जो बार आई तस प्रीत बलुआ के कृपीतर वसाए अंधकेर माया रंग रसा दृढ़ कर

ਆਪਨ ਕਰ ਕਰਮ ਤੂੰ ਠਾਕੁਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸੰਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੇਨ ਹਰ ਪ੍ਰਭ ਛੋੜ ਕਹਿ ਲਗਾਇਆ ਸਵਾਏ ਨਾਨਕਉ ਨਸੀ ਜਈ ਬਿਨਾ ਵੈ ਪਾਤ ਜਾਏ ਸਪਦੀ ਦਸ ਵਸਤੂਲੇ ਪਾਛਾ ਪਾਵਾ ਇੱਕ ਬਸ ਕਰਨ ਬਿਖੋਟ ਪੁਆਵਾ ਇੱਕ ਪੀਨਾ ਦੇ ਦਸ ਪੀ ਹਿਰਲੇ ਤਉ ਮੂੜਾ ਕਉ ਕਹਾਂ ਕਰੇ ਜਿਸ ਠਾਕੁਰ ਸੋ ਨਾਈ ਚਾਰਾ ਤਾਕੋ ਕੀਜਾ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖਾਉ ਮਾਨ ਬੂਠਾ ਜੇ ਜਨ ਆਪਣਾ ਹੁਕਮ ਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤਾ ਅੰਤ ਉਲਾਸ ਆਪਣੀ ਮਾਨ ਕਸ਼ਮਾਰ ਸ਼ਾਲੇ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੋਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਮਸਤ ਸੇ ਆਗਾ ਰਾਖੈ ਪ੍ਰਭ ਕੀ ਆਗਿਆ ਮਨ ਮਾਥੈ ਉਸੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਤ ਮਾਇਆ ਕਹੇਤ ਸਰਪ੍ਰਹੁਤ ਜਨ ਨੇਤ ਮਿਰਖੀ ਛਾ ਸੋ ਰੰਗ ਲਾਵੈ ਉਹ ਬਿਨ ਸਭ ਮਨ ਪੁਛਤਾਵੈ ਜੋ ਦੀ ਸੋ ਚਾਲਣ ਹਾਰ ਲਟ ਰਹੇ ਉਤੈ ਅੰਧਾਰ ਮਟਾਉ ਸੋ ਜੋ ਲਾਵੈ ਨੇਹ ਦਾ ਕੋ ਹਾਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਧਨ ਧਨ ਕੁਟੰਬ ਸਵਾਇਆ ਮਿਥਿਆ ਹੁਮੈ ਮਮਤਾ ਮਾਇਆ ਮਿਥਿਆ ਰਾਜੋ ਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੁਭਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਭ ਮਾਨ ਮਿਥਿਆ ਆਪ ਸੁਪ੍ਰਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸੁਰਮ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤਿਰਾ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਾਵੈ ਮਿਥਿਆ ਮਨ ਪਰ ਲੋ ਲੁਭਾਵੈ ਮਿਥਿਆ ਤਨ ਪੁਰਪਕਾਰਾ ਮਿਥਿਆ ਬਾਸ ਰਿਤ ਵਿਕਾਰਾ ਬਿਨ ਬੂਜੇ ਮਿਥਿਆ ਸਭ ਪਏ ਸਬਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖ ਕੀ ਆਰ ਜਾ ਸਾਚ ਬਿਨਾ ਕਹੋਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰੈਣ ਬ੍ਰਿਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਵਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਾਰਥ ਨਾਮ ਧਨ ਧਨ ਤੇ ਜਨ ਜੇ ਕਟ ਪਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਉ ਰਹਿ ਤਿਵਰ ਕਛੇ ਔਰ ਕਮਾਵਤ ਮਨਿ ਪ੍ਰੀਤ ਮੁਖੋਂ ਗੰਢ ਲਾਵਤ ਜਾਣਨ ਹਾਰ ਪ੍ਰਭੂ ਪ੍ਰਵੀਨ ਬਾਰ ਭੇਖ ਨ ਕਹੁ ਪੀਨ ਅਵਰ ਉਪਦੇਸ਼ ਆਪ ਨ ਕਰੈ ਆਪਤ ਜਾਪਤ ਜਨਮੈ ਮਰੈ ਜਿਸ ਕੈ ਅੰਤਰ ਵਸੈ ਅਨੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਪੁਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰਵਨ ਸੁਜਾਨਾ ਆਪਣਾ ਕੀਆ ਆਪੈ ਮਾਨਾ ਆਪੈ ਆਪ ਆਪ ਕਰਤਨ ਵੇਰਾ ਕਿਸੈ ਦੂਰ ਜਨਾਵ ਕਿਸੈ ਬਜਾਵਤ ਨੇਰਾ ਉਪਾਵ ਸਿਆਣ ਸਗਲ ਤੇ ਰਹਿਤ ਸਭ ਕੁਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜਨਾਏ ਥਨ ਥਨੰਤਰ ਅਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋ ਮੋਹ ਬਿਨਸਾਏ ਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸ਼ਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੁਕਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮ੍ਰਿਤ ਪਰਮਗਤ ਪਾਵੈ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾਏ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਯੋਗ ਜੇ ਪ੍ਰਸਾਦ ਪਾਠ ਨੰਬਰ ਹਟਾਵੈ ਤਿਸੇ ਧਿਆ ਕਤਬ ਲਭਾਵੈ ਜੇ ਪ੍ਰਸਾਦ ਸੁਖ ਸੇ ਸੀ ਜੈ ਮਨ ਆਠ ਪੈਰ ਤਾਕਾ ਜਾਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਕਤਾ ਕੋ ਜਸ ਰਸ ਮੁਖਾਨੈ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਾਪ ਤੂੰ ਦਰਗਾਹ ਮਾਨ ਪਾਵੈ ਨਾਨਕ ਪਦ ਸੇਤੀ ਕਰ ਜਾਵੈ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵਲਾ ਵਰੋਤ ਸਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿ ਤੋ ਮਨ ਸੁਖ ਪਾਵੈ ਹਰ ਹਰ ਜਸ ਕਹਿ ਤੋ ਜੇ ਪ੍ਰਸਾਦ ਤੇਰੇ ਸਦਰ ਛਿਗ ਧਾਕ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਪੈਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਭੂਣਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪ੍ਰੋਏ ਪ੍ਰਭ ਪੁਨੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉਠ ਪੈਠ ਸਤ ਤਿਸੈ ਧਿਆਈ ਤਿਸੇ ਧਿਆਏ ਜੋ ਇਕ ਲਖਾ ਨਾਨਕ ਤੇਰੀ ਰੱਖਾ
जे प्रसाद करे पुन बोदान मन आठ पैर कर तिसका ध्यान जे प्रसाद तो आचार व्यवहारी तिस प्रभु को सा सा चितारी जे

ਗੁਰ ਪ੍ਰਸਾਦ ਨਾਨਕ ਜਾਸ ਕਹੈ ਜੇ ਪ੍ਰਸਾਦ ਸੁਣੇ ਕਰ ਨਾਦ ਜੇ ਪ੍ਰਸਾਦ ਭੇਖੇ ਬਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਣਾ ਜੇ ਪ੍ਰਸਾਦ ਹਸਤ ਕਰ ਚਲਾ ਜੇ ਪ੍ਰਸਾਦ ਸੰਪੂਰਨ ਫਲਾ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਾਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਹ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇਵਨ ਮੂਰ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਸੋ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੈ ਜਾਪ ਸੋਏ ਆਪ ਜਪਾਏ ਜਪਾ ਸੋ ਨਾਉ ਆਪ ਗੁਆਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨੂੰ ਲਿਆ ਜਿਤ ਜਿਤ ਲਾਵੂ।

ਸਲੋਕੰ ਉਸ ਕਰੈ ਅਨੇਕ ਜਨ ਯੰਤਰ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬਨ ਭਵੇਂ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਪਿਸ਼ਰ ਹੋਤੇ ਕਈ ਕੋਟ ਆਤਮ ਧਿਆਨ ਤਾਰੈ ਕਈ ਕੋਟ ਕਵਕਾਂ ਵਿਚਾਰੈ ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭਏ ਵਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸੁਰਮਾਏ ਕਈ ਕੋਟ ਪ੍ਰਦੇਸ ਪਰਮਾਏ ਜੀ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਨਾ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨ ਪਾਏ ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੇਤਰ ਕਈ ਕੋਟ ਦੇਵਦਾਨ ਇੰਦਰ ਸਿਰ ਛੇਤਰ ਸਗਲ ਸਮਗਰੀ ਆਪਣਾ ਸੂਤ ਤਾਰਾ ਨਾਨਕ ਜਿਸ ਭਾਵੈ ਤਿਸ ਤਿਸ ਨਿਸਤਾਰਾ ਕਈ ਕੋਟ ਰਾਜਤਾਮ ਸਾਤਕ ਕਈ ਕੋਟ ਬੇਦ ਪ੍ਰਾਣ ਸਿਮਰਤ ਰਸਾਇਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਏਚਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖੈ ਕਿਨਪ ਸਾਚ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਚ ਸਭ ਤੇ ਨੇਰਾ ਸਭੂ ਤੇ ਦੂਰ ਨਾਨਕਾ ਭਲਿਤਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਤੇ ਕਾਏ ਕਈ ਕੋਟ ਕਾਲੇ ਥੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹੱਥ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗਤਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੁਜੰਤੇ ਆਤਮ ਮੈਂ ਪਾਰ ਬ੍ਰਹਮ ਹੰਤ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗਾ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗ ਕੀ ਨੌ ਵਿਸਤਾਰ ਕਈ ਵਾਰ ਪਥਰੋ ਪਾਸਾਰ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋਟ ਕੀ ਨਿੰਬੋ ਪਾਤ ਪ੍ਰਭ ਤੇ ਹੋਏ ਪ੍ਰਮਾਏ ਸਮਾਤ ਤਾਕਾ ਅੰਤ ਨਾ ਜਾਣਾ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬਮਕੇ ਦਾਸ ਤਿਨ ਹੋਤਾ

ਸਲੋਕਮ ਕਰਨ ਕਾਰਨ ਪ੍ਰਵੇਖ ਦੂਸਰ ਨਾਹੀ ਕੋਏ ਨਾਨਕ ਬਿਲਹਾਰਣ ਜਲ ਥਲ ਮਈਲ ਸੋਏ ਅਸ਼ਪਦੀ ਕਰਨ ਕਰਾਵਣ ਕਰਨਾ ਜੋਗ ਜੋ ਤੁਸ ਪਾਵੈ ਸੋਈ ਹੋਗ ਖਿਰ ਮੈਂ ਥਾਪ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਰ ਤਰ ਰਹਾਵੈ ਹੁਕਮੇ ਉਪਜਾ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਮਰਿਆ ਸਮਾਈ ਪ੍ਰਭ ਪਾਵੈ ਮਾਨੋ ਕੁਤ ਪਾਵੈ ਪ੍ਰਭ ਪਾਵੈ ਤਾਂ ਪਾਥਰ ਤਰਾਵੈ ਪ੍ਰਭ ਪਾਵੈ ਮਿਨ ਸਾਸ ਰਾਖੈ ਪ੍ਰਭ ਪਾਵੈ ਤਾਂ ਹਰ ਗੁਣ ਭਾਖੈ ਪ੍ਰਭ ਪਾਵੈ ਤਾਂ ਪਾਤੂ ਦਾਰਾ ਆਪ ਕਰੈ ਆਪਣ ਵਿਚਾਰ ਦੁਆਸਰਿਆ ਕਾਇ ਆਪ ਸੁਆਮੀ ਖੇਲਾ ਬਿਕਸਾਏ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਾਨੁਖ ਤੇ ਕਿਆ ਹੋਇਆ ਵੈ ਜੋ ਤੁਸ ਪਾਵੈ ਕੋਈ ਸੋਈ ਕਰਾਵੈ ਇਸ ਕੇ ਹੱਥ ਹੋਏ ਤਾਂ ਸਭ ਕੁਛ ਲਏ ਜੋ ਤੁਸ ਪਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤੇ ਆਪਣਾ ਬਚੈ ਭਰਮੇ ਪੂਲਾਂ ਦਾ ਦਿੱਤਾ ਵੈ ਨਿਮਾਏ ਚਾਰ ਪੁੰਡ ਫਿਰਿਆ ਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਖਿਰ ਮੈਂ ਨੀਚ ਕੀਟ ਕੋ ਰਾਜ ਪਰ ਰੰਗ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕਹੋ ਆਪਣੀ ਕਰ ਬਖਸ਼ੀਸ਼ ਤਾ ਕਾ ਲੇਖ ਨਾ ਗ੍ਰੰਥ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਖੜਖੜ ਪੂਰਮ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਨਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਲ ਨਾ ਇਸ ਹਾਥ ਕਰਨ ਕਰਾਉਣ ਸਰਖੁ ਨਾਥ ਆਗਿਆ ਕਾਗਰੀ ਆਗਿਆਕਾਰੀ ਵਪਰਾ ਜੀਉ ਜੋ ਤਿਸ ਪਾਵੈ ਸੋਈ ਫੁਨਤੀਉ ਕਬੂ ਉੱਚ ਨੀਚ ਮੈਂ ਬਸੈ ਸ ਕਬੂ ਸੋਗ ਹਰ ਖਰੰਗ ਹੱਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਪ ਆਕਾਸ ਪਿਆਲ

ਰਾਜਾ ਜਿਉਂ ਪਾਪ ਇੰਦ ਨਹੀਂ ਤ੍ਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੁਆੜ ਤਿਲ ਖਤਮਾ ਦੋਇਲਾ ਸੰਤ ਕਰੋ ਕੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿ ਤੋ ਕਿਰਤ ਨਿੰਦ ਕਾ ਤੁਰੀ ਪਿਆ ਨਾਨਕ ਜੋਤ ਭਾਵਾ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲਾ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੱਠ ਲੈ ਨਿਰਾਸ਼ਾ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕੀਰਤਨ ਮੇਟਾ ਕੋਏ ਨਾਨਕ ਜਾਣਾ ਸੱਚਾ ਸੋਏ ਸਭਕਟ ਤਿਸਕੇ ਕਰਨਾ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਕਰਾਸ ਸਭ ਕੁਛ ਵਰਤਾ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲਾ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰ।

ਸਲੋਕਾਂ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਧਰਾ ਨਾਨਕ ਹਰ ਗੁਣ ਗਾ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੌਰ ਮਤ ਮਲਹਿਰੈ ਗੁਰ ਭਜਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਬੰਧਨ ਘਟ ਹੈ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਿਟ ਭਾਗੀ ਹੈ ਸਤਿਗੁਰ ਸਿੱਖਾਂ ਹਲਤ ਪਲ ਸਵਾਰ ਹੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰਾ ਗੁਰ ਕਾ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮਸਾ ਆਪਸ ਕੋ ਕਰ ਕਸ਼ਨ ਜਨਾਵੈ ਹਰ ਹਰ ਨਾਮ ਹਿਰਦੈ ਸਾ ਧਿਆਵੈ

0: ਮਨ ਭੰਜਿਤ ਨਾਨਕ ਫਲ ਪਾਏ। ਸੰਗ ਨ ਚਾਲਸ ਤੇ ਰਤਨਾ ਤੂੰ ਕਹਿ ਲੁਟਾਵੇ ਮੂਰਖ ਮਨਾ ਸੁਤਮੀਤ ਕਟੰਬੇ ਰਮਨਤਾ ਇੰਤੇ ਗੌਤਮ ਕਵਨ ਸੁਨਾਥਾ। ਰਾਜ ਰੰਗ ਮਾਇਆ ਵਿਸਤਾਰ ਇੰਤੇ ਕਉ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡੰਬ ਝੂਟ ਪਾਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾ ਵਿਸਾਰ ਨਾਨਕ ਪੁਛਤਾਨਾ। ਗੁਰ ਕੀ ਮਾਤੂ ਲੈ ਆਨੇ ਭਗਤ ਨਾ ਵਡੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਰਖ ਜਾਹੇ ਆਪ
1: ਨਾਮ ਜਪਾਵੋ ਸੁਣਤ ਕਹਿਤ ਪਾਵੋ ਸਾਰ ਭੂਤ ਸਤਰਖੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾਏ ਹਉਮੈ ਬਿਖ ਫੈਲ ਹੋਏ ਅਚੰਤ ਬਸੈ ਸੁਖ ਨਾਲ ਸਾਸ ਗਿਰਾ ਸਰਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਾਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਕੈ ਮਸਤਕ ਲੇਖ ਏਕੋ ਜਪ ਏਕੋ ਸਲਾਹ ਇੱਕ ਸਿਮਰ ਇੱਕੋ ਮਨਿਆਹ ਇੱਕ ਸਕੇ ਗੁਣ ਗਾਓ ਅਨੰਤ ਮੰਥਨ ਜਾਪ ਏਕ

ਸਾਧ ਸਾਸ ਪ੍ਰਭ ਮੈਂ ਧਿਆਮ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕ ਓਟ ਏਕੋ ਆਧਾਰੋ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਨਸ ਕੋਈ ਅਰਸ ਪਾਵੈ ਬਿਰਲਾ ਕੋਈ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਣ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਨ ਲਿਵਲਾਗ ਵਡਭਾਗੀ ਜਪਿਆ

ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰੋ ਆਪੇ ਕਾ ਵਿਸਥਾਰ ਜਤ ਸੁਭਾਵ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲਈ ਸਮਾਏ ਤੁਮ ਤੇ ਪਿੰਡ ਨਹੀਂ ਕਿਛ ਹੋਏ ਆਪਣ ਸੂ ਸਬਜਕਤ ਪ੍ਰੋਏ ਜਾ ਕੋ ਪ੍ਰਭ ਜੀ ਆ ਬਜਾਏ ਸਚਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਖਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਪਤਾ ਕਹਿ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੈ ਤਿਸਤਾ ਜਵਰ ਕਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਜੁਗ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰਹਿ ਦਿਆਲ ਸਭ ਉਪਰੋਪਤ ਕਿਰਪਾਲ ਆਪਣੇ ਕਰਤਵ ਜਾਨੇ ਆਪ ਅੰਤਰ ਜਾਮੀ ਰਿਓ ਬੇ ਆਪ ਪ੍ਰਤਪਾਲ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੁਤ ਸਹਿ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗੈ ਹਰ ਇੱਕ ਹੈ ਨਾਏ ਤਸਕੀ ਆਸਨੈ ਬਿਰਥੀ ਜਾਏ ਸੇਵਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਧਨ ਪੂਜੈ ਗੁਰ ਕੈ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਹਿ ਸੁਹਾਓ ਆਠ ਪੈਰ ਪ੍ਰਭੇਖੋ ਨੇਰਾ ਮਿਟਿਆ ਗਿਆਨ ਬਿਨਸੇ ਅੰਧੇਰਾ ਸੁਣੇ ਉਪਦੇਸ਼ ਹਿਰਦੈ ਬਸਾਵੋ ਮਨ ਛੈ ਨਾਨਕ ਬਲ ਪਾਵੋ ਅਲਤ ਪਲ ਦੋਲੇ ਸੁਹਾਰੋ ਰਾਮ ਨਾਮ ਮੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤੇ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਾਓ ਜਾਏ ਸੱਚ ਵਪਾਰ ਕਰੋ ਵਪਾਰੀ ਦੁਰਗਨ ਬਹਿ ਖੇਪ ਤੁਮਾਰੀ ਏਕਾ ਟੇਕ ਰਾਖੋ ਮਨ ਮਾਹੇ ਨਾਨਕ ਬੌਰ ਨਾ ਆਵੈ ਜਾਏ ਤਿਸਤੇ ਦੂਰ ਖਾਂ ਕੋ ਜਾਏ ਉਬਰੇ ਰੱਖਣ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ

ਜੋ ਨਾਮ ਜੋਤ ਮਨ ਹੋਵੋ ਸੂਖ ਚਿੰਤਾ ਜਾਏ ਮਿਟੇ ਅੰਕਾਰ ਤਿਸ ਜਨ ਕੋ ਕੋਇ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਥਾਕੇ ਕਾਰਜ ਪੂਰਾ ਮਤ ਪੂਰੀ ਅਮਰ ਜਾਕੇ ਦ੍ਰਿਸ਼ਟ ਦਰਸ਼ਨ ਪੇਟ ਤੋਂ ਦ੍ਰਿਸ਼ ਸ੍ਰੇਸ਼ਟ ਚਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤਾਕ ਨਿਕਟ ਨਾਵਤ ਕਾਲ।

ਜਹਾਈ ਨਣ ਜਾ ਭਾਵੇ ਤਾਂ ਲੈ ਸਮਾਈ ਇਸ ਤੇ ਹੋਏ ਸੋ ਨਾ ਹੀ ਬੁਰਾ ਉਰੇ ਕਹੋ ਕਿ ਨਾ ਕਿਸ਼ ਕਰਾ ਭਲਾ ਕਰ ਤੂੰ ਤਤ ਨਹੀਂ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕੀ ਗਤ ਮਿਤ ਕਹੀ ਨਾ ਜਹਾਏ ਦੂਸਰੋ ਦਸੋ ਜੀ ਪਾਏ ਤਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹ ਜਾਨ ਜੋ ਜਨ ਹੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਆਇਆ ਜਨ ਅਮਨ ਕਹਿ ਸਵਾਉ ਜਨ ਕੈ ਸੰਗ ਚਿਤਾਵੈ ਨਾਉ ਆਪ ਮੁਕਤ ਮੁਕਤ ਕਰੈ

ਕਰ ਬ੍ਰਹਮ ਨਿਕਟ ਕਰ ਭੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਕੀ ਤੁਰਿਆ ਚਿੰਦ ਆਸਨ ਤਿਆਗੋ ਤਰੰਗ ਸੰਜਨ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਅਰਤਨ ਕੇ ਪਰਲਿਓ ਭੰਡਾਰ ਨਨ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਆਧਾਰ ਉੱਤਮ ਸਲੋਕ ਸਾਧ ਕਿਆ ਬਚਨ ਅਮਲੀਕ ਲਾ ਲਿਆ ਰਤਨ ਸੁਨਤ ਕਮਾਵਤ ਉਤ ਉਧਾਰ ਆਪ ਤਰੈ ਲੋਕ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਦ ਵਾਜੈ ਸੁਨ ਸੁਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰਤਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਨੋਈ ਸੇਵ ਕੀ ਸੇਵ ਆਲ ਜੰਜਾਲ ਬਿਕਾਰ ਤੇਰਾ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦਿਆ ਪ੍ਰਭ ਧਾਰੀ ਨਾਨਕ ਨੇ ਵਿਖੇ ਪਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਬ ਸ਼ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਭਾਈ ਅਸਥਾਨ ਬੁਰਨ ਹੋਵੇ ਆਵਣ ਜਾਣ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਕਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ

ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਬੱਚੀ ਦੀ ਦਾਤ ਬਖਸ਼ੀ ਏਕ ਨੂਰ ਕੌਰ ਦੇ ਪਰਿਵਾਰ ਨੂੰ। ਬੱਚੀ ਛੋਟੀ ਆ, ਏਕ ਨੂਰ ਕੌਰ ਨਵ ਜਨਮ ਬੱਚੀ ਆ, ਉਹਦੇ ਲਈ ਪਰਿਵਾਰ ਨੇ ਅਰਦਾਸ ਕਰਵਾਉਣ ਦੇ ਲਈ ਸੁਖਮਨੀ ਸਾਹਿਬ ਜੀ ਦਾ ਆਸਰਾ ਲਿਆ, ਗੁਰੂ ਸਾਹਿਬ ਜੀ ਦਾ ਆਸਰਾ ਲਿਆ। ਆਪਾਂ ਵੱਡਿਆਂ ਲਈ ਇਹ ਗੱਲ ਕਹਿ ਦਿੰਦੇ ਹਾਂ ਛੇਤੀ ਨਾਲ, ਕਿਉਂਕਿ ਆਪਾਂ ਗੁਰਬਾਣੀ ਸੁਣਦੇ ਹਾਂ, ਕੰਨਾਂ ਨਾਲ ਅੰਦਰ ਜਾਂਦੀ ਆ, ਅਤੇ ਇਹ ਗੁਰਬਾਣੀ ਸਾਡੇ ਲਈ ਬਲੈਸਿੰਗ ਹੁੰਦੀ ਆ ਅਰਦਾਸ ਲਈ, ਕਿਉਂਕਿ ਵਾਹਿਗੁਰੂ ਜੀ ਸਦਾ ਸੁਣਨ ਵਾਲੇ ਆ। ਪਰ ਜਿਹੜਾ ਨਵਾਂ ਜਨਮਿਆ ਬੱਚਾ ਆ, ਉਹਦੀ ਤਾਂ ਹਲੇ ਸੁਣਨ ਸ਼ਕਤੀ ਉਹ ਵਾਲੀ ਨਹੀਂ ਆ ਕਿ ਉਹਨੂੰ ਅੱਖਰ ਸਮਝ ਪੈਣ, ਉਹਨੂੰ ਹਲੇ ਮੁਹਾਰਨੀ ਨਹੀਂ ਆਈ, ਉਹ ਹਲੇ ਸਕੂਲ ਨਹੀਂ ਗਿਆ, ਫਿਰ ਇਹ ਗੁਰਬਾਣੀ ਉਹਦੇ 'ਤੇ ਕਿੱਦਾਂ ਕੰਮ ਕਰਦੀ ਹੈ ਪਾਤਸ਼ਾਹ ਜੀ? ਅਸੀਂ ਤਾਂ ਆਪਣੇ ਬਜ਼ੁਰਗਾਂ ਕੋਲੋਂ ਸਿੱਖਿਆ ਕਿ ਬੱਚੀ ਨੂੰ ਗੋਦੀ 'ਚ ਲੈ ਕੇ ਜਪਜੀ ਸਾਹਿਬ ਦਾ ਪਾਠ ਸੁਣਾਓ, ਬੱਚੀ ਵੋਮ ਦੇ ਵਿੱਚ ਹੋਵੇ ਅਤੇ ਮਾਤਾ ਜਿਹੜੀ ਸਹਿਜ ਪਾਠ ਸ਼ੁਰੂ ਕਰ ਦੇਵੇ। ਵਾਹਿਗੁਰੂ, ਇਹ ਸਾਇੰਸ ਨਹੀਂ ਸਮਝ ਆ ਰਹੀ, ਅਤੇ ਮਹਾਰਾਜ ਕਹਿੰਦੇ ਗੱਲ ਤੈਨੂੰ ਸਮਝ ਆਉਣੀ ਵੀ ਨਹੀਂ। ਉਹ ਸਾਇੰਸ ਕਹਿੰਦੀ ਆ ਵੀ ਕੋਡ ਰਾਹੀਂ ਬੱਚਾ ਸਾਹ ਲੈਂਦਾ ਆ, ਬੱਚਾ ਉਸ ਟਾਈਮ ਅੰਦਰੋਂ ਸਾਹ ਮੂੰਹ ਨਾਲ ਨਹੀਂ ਲੈ ਰਿਹਾ ਹੁੰਦਾ, ਉਸ ਗੱਲ ਨਹੀਂ ਸਮਝ ਪੈਣੀ, ਤੇ ਇਹ ਗੱਲ ਕਿਤੋਂ ਸਮਝ ਪੈਣੀ ਆ? ਵਾਹਿਗੁਰੂ ਜੀ ਸਾਡੇ ਲਈ ਕੀ ਹੁਕਮ ਆ? ਪਾਤਸ਼ਾਹ ਕਹਿੰਦੇ ਕਿ ਬੱਚੀ ਦਾ ਦਾਨ ਸੱਚੇ ਪਾਤਸ਼ਾਹ ਨੇ ਪਰਿਵਾਰ ਨੂੰ ਸੰਭਾਲ ਲਈ ਬਖਸ਼ਿਸ਼ ਕੀਤੀ ਆ। ਕਹਿੰਦੇ ਬਸ ਤੂੰ ਨਾ ਮਹਾਰਾਜ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਇਹ ਬੇਨਤੀ ਕਰ, ਵਾਹਿਗੁਰੂ ਜੀ ਉਹ ਤੁਹਾਡੀ ਸ਼ਰਨ ਦੇ ਵਿੱਚ ਆ, ਬੱਚੀ ਤੁਹਾਡੀ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੁਸੀਂ ਇਹ ਬੱਚੀ ਸਾਡੇ ਪਰਿਵਾਰ ਦੀ ਝੋਲੀ 'ਚ ਪਾਈ ਆ। ਜਦੋਂ ਆਪਾਂ ਇਹ ਅਰਦਾਸਾਂ ਸਤਿਗੁਰ ਅੱਗੇ ਕਰਦੇ ਹਾਂ, ਵਾਹਿਗੁਰੂ ਜੀ ਦੇ ਅੱਗੇ ਕਰਦੇ ਹਾਂ, ਅਤੇ ਗੁਰੂ ਸਾਹਿਬ ਜੀ ਉਹ ਅਰਦਾਸਾਂ ਸੁਣ ਕੇ ਗੁਰਬਾਣੀ ਦੇ ਨਾਲ ਸਾਡੇ ਮਨ ਨੂੰ ਠੰਡਾ ਕਰਦੇ ਆ, ਕਿਉਂਕਿ ਗੁਰੂ ਸਾਹਿਬ ਕਹਿੰਦੇ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਬਾਹਰ ਜੈਸੀ ਅਗਨ ਉਧਰ ਮੈਂ, ਜਦੋਂ ਬੱਚੀ ਵੋਮ ਦੇ ਵਿੱਚ ਸੀ ਅੰਦਰ ਅੱਗ ਸੀ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਇਹੀ ਤਾਂ ਅੱਗ ਬਾਹਰ ਆ। ਅਤੇ ਵਾਹਿਗੁਰੂ ਜੀ ਜੇ ਤੁਸੀਂ ਅੰਦਰ ਵਾਲੀ ਅੱਗ ਤੋਂ ਬੱਚੀ ਨੂੰ ਬਚਾ ਸਕਦੇ ਹਾਂ, ਬੱਚੇ ਨੂੰ ਬਚਾ ਸਕਦੇ ਹਾਂ, ਅਤੇ ਬਾਹਰ ਵਾਲੀ ਅੱਗ ਤੋਂ ਕੌਣ ਬਚਾਊਗਾ? ਉਹ ਵੀ ਸੱਚੇ ਪਾਤਸ਼ਾਹ ਜੀ ਤੁਸੀਂ ਬਚਾਉਣਾ। ਇਸ ਕਰਕੇ ਵਾਹਿਗੁਰੂ ਜੀ ਉਹ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਆ ਪਾਤਸ਼ਾਹ ਜੀ, ਪਰਿਵਾਰ ਵੱਲੋਂ ਆਪ ਜੀ ਨੇ ਬੱਚੀ ਨੂੰ ਗੁਰਸਿੱਖੀ ਘਰ ਦੇ ਵਿੱਚ ਜਨਮ ਦਿੱਤਾ, ਨਾਨਕ ਜੀ ਦੇ ਘਰ 'ਚ ਜਨਮ ਦਿੱਤਾ। ਮਾਤਾ ਪਿਤਾ ਨੂੰ ਸੱਚੇ ਪਾਤਸ਼ਾਹ ਸੋਝੀ ਬਖਸ਼ੋ ਕਿ ਉਹ ਬੱਚੀ ਦੀ ਪਰਵਰਿਸ਼ ਆਪ ਜੀ ਦੀ ਸਮਝ ਅਨੁਸਾਰ, ਨਾਨਕ ਜੀ ਆਪ ਜੀ ਦੇ ਘਰ ਅਨੁਸਾਰ ਕਰ ਸਕਣ।

ਬੱਚੀ ਦੇ ਮਾਤਾ ਪਿਤਾ ਬੈਠੇ ਜੀ ਇੱਥੇ, ਏਕ ਨੂਰ ਦੇ ਮੰਮੀ ਡੈਡੀ ਬੈਠੇ ਜੀ, ਨਹੀਂ ਦੱਸਿਆ। ਸੇਵਾਦਾਰ ਕੋਈ ਜਾ ਕੇ ਸੱਦ ਕੇ ਲਿਆਓ। ਜਿਸ ਬੱਚੀ ਲਈ ਅਰਦਾਸ ਕਰਦੇ ਹੋ ਬੱਚੀ ਹੀ ਨਹੀਂ ਆ ਇੱਥੇ। ਆਪਾਂ ਇਸ ਰਿਚੁਅਲ ਚੋਂ ਬਾਹਰ ਨਿਕਲਣਾ ਆ। ਜਿਸ ਬੱਚੀ ਦੇ ਲਈ ਆਪਾਂ ਅਰਦਾਸ ਕਰਨ ਆਏ ਹਾਂ, ਉਹ ਬੱਚੀ ਤਾਂ ਮਹਾਰਾਜ ਦੇ ਪ੍ਰੈਜੈਂਸ ਚਾਹੀਦੀ ਆ ਨਾ। ਉਹ ਜਦੋਂ ਆਪਾਂ ਨੂੰ ਫਾਰਮ ਨਹੀਂ ਭਰਨਾ ਆਉਂਦਾ, ਬੱਚਾ ਛੋਟਾ ਹੁੰਦਾ ਤਾਂ ਉਹਦਾ ਫਾਰਮ ਜਿਹੜਾ ਆ ਉਹ ਜਾਂ ਕੋਈ ਬੱਚੇ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਵੱਡੇ ਨੂੰ, ਅਤੇ ਉਹਦਾ ਫਾਰਮ ਕੋਈ ਭਰਦਾ, ਪਰ ਸਾਈਨ ਤਾਂ ਉਸ ਬੰਦੇ ਦੇ ਹੁੰਦੇ ਨਾ, ਅੰਗੂਠਾ ਤਾਂ ਉਹਦਾ ਹੀ ਲੱਗਣਾ ਹੁੰਦਾ। ਇਸ ਕਰਕੇ ਜਿਹਦੇ ਲਈ ਅਰਦਾਸ ਕਰਨੀ ਹੋਵੇ, ਪਤਾ ਇਹ ਕਿਸੇ ਦਾ ਕਸੂਰ ਨਹੀਂ ਆ, ਇਹ ਕਸੂਰ ਹੈ ਗੁਰਦੁਆਰਾ ਸਾਹਿਬ ਜੀ ਦਾ, ਮੈਜੋਰਿਟੀ ਆਫ ਦੈਟ। ਕਿ ਰੀਜ਼ਨ ਬੀਂਗ ਕਿ ਉਹਨਾਂ ਨੂੰ ਕਦੀ ਐਡਰੈਸ ਨਹੀਂ ਕੀਤਾ ਜਾਂਦਾ, ਅਤੇ ਜਦੋਂ ਐਡਰੈਸ ਨਹੀਂ ਕੀਤਾ ਜਾਂਦਾ ਉਹ ਕਹਿੰਦੇ ਇੱਕ ਵਾਰੀ ਆਪਾਂ ਆ ਕੇ ਮੱਥਾ ਟੇਕ ਲਿਆ, ਉਦੋਂ ਬਾਅਦ ਆਪਾਂ ਰਿਸ਼ਤੇਦਾਰ ਸਾਂਭ ਲਈਏ ਥੱਲੇ, ਇਹ ਨਾ ਚਲੇ ਜਾਣ। ਗੁਰੂ ਸਾਹਿਬ ਤਾਂ ਇੱਥੇ ਰਹਿਣੇ, ਗੁਰੂ ਸਾਹਿਬ ਜੀ ਥੋੜ੍ਹੀ ਕਿਤੇ ਜਾਣੇ ਆ। ਇੱਕ ਭੌ ਲੱਥੀ ਨਹਾਤਿਆਂ ਦੋਏ ਭੌ ਚੜੀਅਸ ਹੋਰ। ਆਪਾਂ ਆਏ ਹਾਂ ਬਲੈਸਿੰਗ ਲੈਣ ਲਈ ਸੱਚੇ ਪਾਤਸ਼ਾਹ ਦੀ, ਅਤੇ ਸੱਚੇ ਪਾਤਸ਼ਾਹ ਦੇ ਕੋਲ ਬੈਠਣਾ ਸਾਡਾ ਫਰਜ਼ ਆ। ਇਸ ਕਰਕੇ ਬੱਚੀ ਦੀ ਪ੍ਰੈਜੈਂਸ ਇਸ ਹਾਲ 'ਚ ਜ਼ਰੂਰੀ ਆ, ਮੇਰਾ ਫਰਜ਼ ਆ ਯਾਦ ਕਰਾਉਣਾ, ਬਾਕੀ ਉਹਨਾਂ ਦਾ ਫਰਜ਼ ਆ, ਆਪ ਜੀ ਦਾ ਫਰਜ਼ ਆ ਕਿ ਉਸ ਨੂੰ ਮੰਨਣਾ ਜਾਂ ਨਹੀਂ ਮੰਨਣਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਅੰਮ੍ਰਿਤ ਦਾ ਵਾਟਾ ਤਿਆਰ ਹੋ ਰਿਹਾ ਹੈ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, ਨੰਬਰ ਹਾਲ ਵੰਦ ਵਿੱਚ ਜਾਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨ ਵਿਆਪੇ ਚਿੰਤਾ। ਸੋ ਬੇਨਤੀ ਹੈ ਨੰਬਰ ਵਨ ਹਾਲ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨੀ ਅੰਮ੍ਰਿਤਪਾਨ ਕਰਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

tudo mais, tudo mais, tudo mais, tudo mais.

Why do you?

वाहे गुरु वाहे गुरु वाहे।

Why should the white,

ਗੱਲ ਵੇਖ ਸਭ ਹਿਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰ

Why,

ਲਾਰੂਦਾ ਤਬ ਲੋ ਭਰਮ ਤੇ ਫਿਰ ਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਗ ਤਾਰਨ ਕੋ ਅਵਤਾਰ ਬਣਾ

ਮਾਂਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਫ਼ ਕਰਨਾ, ਮੁੜ ਕੇ ਫਿਰ ਦਾਸ ਅਨਾਊਂਸਮੈਂਟ ਕਰਨ ਲੱਗਾ ਹੈ। ਪੰਜਾਂ ਪਿਆਰਿਆਂ ਵੱਲੋਂ ਹੁਕਮ ਹੋਇਆ ਹੈ ਕਿ ਅੰਮ੍ਰਿਤ ਦਾ ਵਾਟਾ ਤਿਆਰ ਹੈ। ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਕਿਰਪਾ ਕਰਕੇ ਨੰਬਰ ਹਾਲ ਵਨ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਫੜ ਪਾਗੀ ਗੁਰ ਪਾਇਆ ਮੇਰੀ ਜੰਦੜੀਏ ਗੁਰਪੂਰੇ ਗਤ ਮਿਥ ਪਾਇਆ ਰਾਮ ਗੁਰ ਅੰਮ੍ਰਿਤ ਹਰ ਮੁਖ ਚੋ

0: चित से रजाए।
1: वाहे गुरु जी का खालसा, वाहे गुरु जी की फतेह।

Thank you.

कांच कोठरी मैं तू बसता, संग सागल बिखे की व्यादे,

साथ ना चले।

Thank you.

हर संति।

कबीर एक करी आदि करी आदि होते आज भगतन सेठी गोष्टे जो कीनो सो